ਸਤਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਅਤੇ ਉਹਨਾਂ ਦਾ ਇਕੱਠਾ ਬਹੁਤ ਬਹੁਤ ਧੰਨਵਾਦ। ਬੜਾ ਹੀ ਰਸਤੇ ਨਾਲ ਕੀਰਤਨ ਭਾਈ ਸਾਹਿਬ ਜੀ ਨੇ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ।

ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ।

ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ

ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿੱਤ ਵਹਿ ਉਦਮ।

ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰ ਹੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ

ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਸਿਆਉ, ਜੋ ਬਰ ਚਾਹੋ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਨ ਚੁਨ ਸਤਰ ਹਮਾਰੇ ਮਾਰੀਆ ਹੈ। ਆਪ ਹੱਥ ਦੈ ਮੁਝੈ ਉਬਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ। ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੋ ਜਜੂ ਕਰੇ ਹਉ ਰੱਛਾ। ਰਾਖ ਲੇ ਹੋ ਮੋਹੇ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਰਾ। ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸੇਵਕੀਓ, ਬੇਦ ਰਾਜ ਬ੍ਰਹਮਾ ਜੂਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦਾਇਤ ਜਛਨ ਉਪਜਾਇਓ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸੇਵਕਨ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਪਲਮੋ ਬਾਧ ਕੀਓ। ਘਾਟ ਘਾਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹੇ ਅਪਾਰਾ। ਜਬ ਅਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਭਕਾਰ ਨਿਰਲੰਭ,

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉਂ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਟੁਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾਓ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ।

ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਤਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀ ਤੋਈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਇਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾਹੇ ਉਥੈ ਤੇਰੀ ਰੱਖ। ਅਗਨੀ ਉਦਰ ਮਾਹੇ, ਸੁਣ ਕੈ ਜਮ ਕੇ ਦੂਤ ਨਾਏ, ਤੇਰੈ ਛੱਡ ਜਾਹੇ। ਭਉ ਜਲ ਬਿਖਮ ਅਸਗਾਹੋ, ਗੁਰ ਸ਼ਬਦੀ ਪਾਰ ਪਾਹੇ। ਜਿਨ ਕਉ ਲਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਵਿੰਦ ਗਾਹੇ। ਸਭ ਸੈਨੋ ਕਿਰਪਾਲ, ਸੰਭਾਲੇ ਸਾਹੇ ਸਾਹੇ। ਬਿਰਥਾ ਕੋਈ ਨਾ ਜਾਏ, ਜੇ ਆਵੈ ਤੂ ਦਿਆਹੇ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ, ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਨਣਾ ਗੁਰ ਨਾਉ। ਸਤਿਗੁਰ ਸੇ ਤੀਰਤਿਆ, ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵਾਤ ਦੇ। ਜਗ ਮਹਿ ਉੱਤਮ ਕਾਢੀਐ, ਵਿਰਲੇ ਕੇਈ ਕੇ। ਮਹੱਲਾ ਪੰਜਵਾਂ। ਰੱਖੇ ਰੱਖਣ ਹਾਰ, ਆਪ ਉਬਾਰਿਅਨ। ਗੁਰ ਕੀ ਪੈਰੀ ਪਾਏ, ਕਾਜ ਸਵਾਰਿਅਨ। ਹੋਆ ਆਪ ਦਇਆਲ, ਮਨਹੋ ਨਾ ਵਿਸਾਰਿਅਨ। ਸਾਧ ਜਨਾ ਕੈ ਸੰਗ, ਭਵ ਜਲ ਤਾਰਿਅਨ। ਸਾਕਤ ਨਿੰਦ

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ਼ਗੁਰੂ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਤਿਆਹ ਮੇਰੇ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਦੇ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਪਿਆਈ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਦਿਆਵਾ ਤਾਏ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਤਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪੁੱਤਰ ਆਗਮਿਸ਼ਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਸ ਦਾ ਧਿਆਨ ਕਰਕੇ ਗੱਲ ਸੱਸ ਬੋਲੋ ਜੀ ਵਾਹਿਗੁਰੂ ਗਰੀਬਨ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਬਣ ਸਕਿਆ ਦੇ ਜਲਾਈ ਤੇ ਵਾਹੀ ਦੇ ਕੇ ਡਿਡ ਕੀਤਾ ਤਨਾ ਪਿਆਰੇ ਸਤਿਆਰੇ ਨੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰੇ ਨਜ਼ਰ ਆਏ ਗਏ ਗੁਰਦੇ ਸਿਆਲ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਸਿੱਧੇ ਕੇਸਾਂ ਸਾਸਾਂ ਸਿੰਘ ਨਿਭਾਏ ਤੇ ਨਾਨੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਮਿਰ ਕਾ ਸਦਕਾ ਸਰਬ ਸਿੱਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਾਂ ਰਿਆਇਤ ਦੇਗ ਤੇ ਕੀ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਕਿਉਂਕਿ ਅਚੰਡੇ ਮੂੰਗੇ ਜੁਗੜੇ ਅਟਲ ਧਰਮ ਕਹਿ ਜਾਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤੂ ਜੀ ਮਤ ਵੱਧ ਕੇ ਰੱਖੇ ਆਪ ਵਾਹਿਗੁਰੂ ਗੁਰੂ ਜੀ ਮੈਨੂੰ ਆਜ ਪੰਜੇ ਸਰਦਾਰ ਸਿਹਾਜ ਦਿੱਤਾ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਜੀ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸਿਆ ਸੰਭਾਲ ਦਿੰਦਾ ਹਾਂ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹਦੇ ਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਨਿਰਾਸ ਇਹ ਗਰੀਬ ਨਿਵਾਜ ਜੀ ਆਪ ਦੇ ਚੰਨ ਕਾਮ ਰਾਜ ਸਿੰਘ ਜੀ ਆਪ ਨੇ ਬਖਸ਼ਿਸ਼ ਕੀਤੀ ਹੈ ਆਦੇ ਚਾਨਾ ਪਿੱਤਰ ਗੁਰਬਾਣੀ ਸੁਖਮਣੀ ਸਾਹਿਬ ਦੇ ਪਾਠ ਨੇ ਦਿੱਤਾ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਦੇ ਚਾਨਾ ਸੋਧ ਦਰ ਰਹਿ ਰਾਜ ਸਾਹਿਬ ਦੇ ਪਾਠ ਕਿਧਰ ਕਿਰਪਾ ਕਰੋ ਹੁਣ ਯਾ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਕਰਨ ਕੁਰਬਾਨ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਸਾਂਝ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਤਿਆਰੀ ਮਨ ਬੁੱਧੀ ਬਖਸ਼ਿਸ਼ ਕਰੋ ਗਰੀਬ ਨਿਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾ ਤਾਂ ਵੀ ਪਿੱਤਰ ਕਲਾਬ ਸ਼ਾਹ ਦੇਗਾਂ ਤਿਆਰ ਕਰੇ ਹਾਜ਼ਰ ਦਤਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਘ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ ਈਵਨ ਆਜ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਨਗਰਾਂ ਟੁੱਟ ਸਵਾਇਆ ਪ੍ਰਵਾਨ ਕਰਨੀ ਦਤਾਰ ਆਪ ਦੇ ਚਰਨਾਂ ਸੇਵਾ ਕਰਦੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਤੰਦਰੁਸਤੀ ਬਖਸ਼ੋ ਚਾਟਿਕਲਾ ਬਖਸ਼ੋ ਸਦਾ ਆਈਏ ਸਿੱਧਰ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ ਬਾਤ ਕਰੋ ਗਰੀਬ ਨਿਵਾਜ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਰ ਸੰਗਤਾਂ ਦੇ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਰ ਦੇ ਤਿੰਨ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਗਰੀਬ ਨਿਵਾਜ ਕਿਰਪਾ ਦਤਾਰ ਜੀ ਆਪ ਦਰ ਕਿਸੇ ਦਾ ਭਾਈ ਕਮਲਜੀਤ ਸਿੰਘ ਦਿੱਲੀ ਵਾਲੇ ਦਰ ਦਿੱਤਾ ਜੀ ਦੇਹ ਰੋਗਤਾ ਵਾਸਤੇ ਤੰਦਰੁਸਤੀ ਵਾਸਤੇ ਚਾਟਿਕਲਾ ਵਾਸਤੇ ਬੇਨਤੀ ਕਰਦੇ ਗਰੀਬ ਨੂੰ ਅਰਦਾਸ ਬੇਨਤੀ ਕਰਾਉਂਦੇ ਕਿਰਪਾ ਦਤਾਰ ਬਖਸ਼ਿਸ਼ ਕਰੋ ਭਾਈ ਪਰਮਜੀਤ ਸਿੰਘ ਦਿੱਲੀ ਵਾਲੇ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਕਿ ਨਾਮਦਾਰ ਕਿਰਪਾਰ ਚਾਟਿਕਲਾ ਬਖਸ਼ ਕਿਰਪਾਲ ਦਾ ਕਰੋ ਜੀ ਦਤਾਰ ਪਤਾ ਜੀ ਆਪ ਜਾ ਕੇ ਸਵਾਦ ਭਾਈ ਗੌਰਵ ਵਿਰਕ ਗਰੀਬ ਨਿਵਾਜ ਆਪਣੇ ਕਾਰਜਾਂ ਦੀ ਸਫਲਤਾ ਵਾਸਤੇ ਗਰੀਬ ਨਿਵਾਜ ਬੇਨਤੀ ਕਰਦੇ ਹਾਂ ਅਰਦਾਸ ਬੇਨਤੀ ਕਰਾਉਂਦੇ ਕਿਰਪਾ ਚਾਹ ਜੀ ਮੇਰੇ ਪ੍ਰਯਾਸ ਭਾਈ ਗੌਰਵ ਵਿਰਕ ਦੇ ਸਿਰ ਤੇ ਰੱਖੋ ਉਹਨਾਂ ਦੇ ਰਹਿੰਦੇ ਸਾਰੇ ਕਾਰਜ ਸਵਾਗਤ ਧੰਨਵਾਦ ਬਣਾਓ ਆਪਣੇ ਸੇਵਕ ਦੀ ਆਪ ਲੱਗ ਰੱਖੋ ਦਤਾਰ ਸੇਵਕਾਂ ਦੀਆਂ ਸ਼ੁਭਕਾਮਨਾਵਾਂ ਸਰਬੰਧ ਪੂਰੀਆਂ ਕਰੋ ਜੀ ਦਤਾਰ ਬਖਸ਼ਿਸ਼ ਕਰੋ ਗਰੀਬ ਨਿਵਾਜ ਜੀਓ ਕਿ ਆਪ ਦੇ ਕਿਰਪਾ ਕਰੋ ਦਤਾਰ ਪਤਾ ਜੀ ਖਾਸ ਸਭਾ ਨੂੰ ਸਿੱਖੋ ਨੂੰ ਏਕ ਦਸ ਭਾਗ ਪਿਆ ਅੱਜ ਬਖਸ਼ੀ ਕਰਕੇ ਸੱਤ ਦੋ ਦਾਲ ਬਖਸ਼ੋ ਚਾਨਾ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਹਰ ਮੈਦਾਨ ਜਵਾਨ ਫਤਿਹ ਬਖਸ਼ਿਸ਼ ਕਰਨ ਦੀ ਕਿਰਪਾਲਤਾ ਕਰੋ ਜੀ ਗੁਰੂ ਗਰੀਬ ਨਿਵਾਜ
ਦੂਰ ਦੁਰਾਡੇ ਕਾਲਜ ਬੈਠੀਆਂ ਲਾਈਵ ਕਿੱਥੇ ਕਿਸੇ ਨੂੰ ਸ਼ਰਮ ਕਰੀਆਂ ਸਾਰੀ ਸਿੱਧਾਂ ਦੀ ਹਾਜ਼ਰੀ ਭਰਾ ਚਲੋ ਘੜੀਆਂ ਲੈ ਕੇ ਲਾਓ ਸਤਾਰਾ ਵਾਲੇ ਕਿ ਭਾਗ ਨਹੀਂ ਸਕਦੇ ਉਦੋਂ ਬਖਸ਼ੇ ਸਕਦੇ ਆਪਦੇ ਚੈਨਲ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਹਤ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਰ ਸਕਦਾ ਮਾਇਆ ਬੇਟਾ ਕਰੀ ਚੈਨਲ ਪ੍ਰਵਾਨ ਕਰੋ ਬਖਸ਼ ਕਰ ਸਭ ਦੀਆਂ ਕਮਾਈਆਂ ਸਫਲ ਕਰੋ ਕਾਰਜ ਵੱਧ ਵਧਾ ਸਾਹਿਬ ਸੰਗਤਾਂ ਦੀਆਂ ਸ਼ੁਭਕਾਮਨਾ ਵਾਸਤੇ ਉਹਨਾਂ ਦਾ ਪੂਰੀਆਂ ਕਰੋ ਜੀ ਪਰ ਮਿਹਰਬਾਨ ਕਰਿਆ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਬਿਹਤਰ ਹੁਕਮਨਾਮੇ ਰੱਖੇ ਕਰਨ ਅੱਜ ਦੀ ਸ਼ਾਮ ਦੀ ਕਥਾ ਕਿਸ ਬਾਰੇ ਹਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੈਨਲ ਸੁਣਾ ਦੇ ਬਣਾਓ ਸਹੀ ਵੀ ਆ ਰਹੇ ਮੇਰੇ ਜਿਹੜਾ ਪੰਜਾਬ ਦਾ ਨਾਮ ਜਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਪ੍ਰਗਟ ਗੁਣਾ ਕੀਤੇ ਜੋ ਪ੍ਰਭ ਕੋ ਮਿਲ ਬੋਚ ਹੈ ਗੋਰ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਕੁਆਰ ਹੋਏ ਮਿਲੇਗੇ ਬਜੇ ਸ਼ਰਨ ਜੋ ਹੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਲੇ ਉਤਾਰਨ ਹਾ ਖੰਡਾ

0: ਸੁਰਿਆਨ ਸਤਿ ਸ੍ਰੀ ਅਕਾਲ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਅਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਉ ਪਉ ਦੁਆਰੀ ਲੇਖਾ ਛੋੜ ਅਲੇਖਾ ਛੂਟੈ ਹਮ ਨਿਰਗੁਣ ਲੇਹੋ ਉਬਾਰੀ ਸਦ ਬਖਸਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਉ ਰਾਖ ਲੇਹੋ ਇਹ ਬਾਰੀ

0: ਵਾਹਿਗੁਰੂ ਜੀ ਕੀ ਫਤਿਹ।
1: ਜੈਤ ਸ੍ਰੀ ਮਹੱਲਾ ਪੰਜਵਾਂ, ਸ਼ੰਤ ਘਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਲੋਕ ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਵਾਓ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰ ਜੋ ਸਾਧ ਸੰਗਤ ਜੀ ਬਾਰੇ ਕਿਰਪਾ ਕੀਤੀ, ਆਪ ਸਕਦੇ ਆਪਣੀ ਸ਼ਰਧਾ ਭਾਵ ਅਨੁਸਾਰ ਪੁੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸਪੂਰ ਪਾਰਸਲ ਕੀਤੇ ਨੇ। ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪ ਸੰਗਤਾਂ ਨੇ ਸੋਧਾ ਰਿਆਸਤ ਦੇ ਪਾਰਸਲ ਕੀਤੇ ਹਨ, ਅਰਦਾਸ ਹਾਲ ਜੀ ਭਰੀਆਂ ਨੇ, ਮਾਰੇ ਬਖਸ਼ੇ ਪਿਤਖਣਾ ਨੇ ਸਰਵ ਕੀਤੇ ਹਨ। ਸੋ ਸਾਧ ਸੰਗਤ ਦੇ ਸਵਾਸਵਾਂ ਗੁਰੂ ਸਾਹਿਬ ਨੇ ਆਪ ਗੁਰੂ ਖਾਸ ਨੂੰ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਦੇ ਆਪ ਸੰਗਤ ਨੂੰ ਪਤਾ ਹੈ ਕਿ ਸ਼ਾਮਲ ਗ੍ਰਹਿ ਹੋ ਰਹੇ ਨੇ। ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਸੁਰਜੀਤ ਸਿੰਘ ਜੀ ਦਾ, ਤਹਿਸੀਲਾ ਜੀ ਦਾ ਜਥਾ ਭਾਈ ਬਚਪਾਲ ਸਿੰਘ ਹੋਰੀ, ਸਾਧ ਸੰਗਤ ਜੀ ਭਾਈ ਸਾਹਿਬ ਠੀਕ 7 ਵਜੇ ਤੱਕ ਆਪ ਜਵਾਤ ਕੀਰਤਨ ਨਾਮ ਸਿੰਘ ਦੁਆਰਾ ਬਸ ਚਰਨਾ ਜੋੜਾ ਸੇ ਮਹਾਨ ਪਰਾਲਾ ਕਰਨਗੇ। 7 ਵਜੇ ਤੱਕ 7 ਵਜੇ ਸਾਹਿਬ ਦਾ ਕਥਾ ਹੋਏਗੀ। 7 ਵਜੇ 8:30 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਵਿਆਹੀ ਦਾ ਜਥਾ। ਸੋ ਸਾਰੀ ਸੰਗਤ ਨੇ ਬੇਨਤੀ ਕਿ 8:30 ਤੱਕ ਬਾਰੇ ਨਿੱਕੀ ਜਾ ਰਹੇ ਮਾਨ ਸਾਧ ਸੰਗਤ ਜੀ ਸਾਰੇ ਕੀਰਤਨ ਦਰਬਾਰ ਸਰਵ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਸਾਧ ਸੰਗਤ ਦੀ ਆਪ ਸੰਗਤ ਨੂੰ ਬੇਨਤੀ ਹੈ ਕਿ ਹਰ ਰੋਜ਼ ਜ਼ਰੂਰ ਆਇਆ ਕਰੋ, ਔਰ ਮੈਂ ਤੁਹਾਡੇ ਕੋਲ ਅਰਦਾਸ ਕਰੋ ਜਿੰਨੀ ਦੇਰ ਤੱਕ ਚਾਹੋ ਸਾਧ ਸੰਗਤ ਜੀ ਮਾਰੇ ਡਿੱਗੀ ਹੋ ਜਾਵੇ ਤੁਸੀਂ ਕਥਾ ਕੀ ਦਰਬਾਰ ਸਰਵਣ ਕਰ ਸਕਦੇ ਹੋ। ਬਾਕੀ ਸਾਧ ਸੰਗਤ ਦੀ ਆਪ ਸੰਗਤ ਨੂੰ ਬੇਨਤੀ ਹੈ ਕਿ ਖਾਲਸਾ ਸਕੂਲ ਖੁੱਲ ਚੁੱਕਾ ਹੈ, ਤੋ ਸਾਰੀ ਸੰਗਤ ਨੂੰ ਬੇਨਤੀ ਕਿ ਆਪਣੇ ਬੱਚੇ ਜ਼ਰੂਰ ਖਾਲਸਾ ਸਕੂਲ ਦਾਖਲ ਕਰਾਓ, ਪੰਜਾਬੀ ਪੜ੍ਹਨ, ਉਸ ਤੋਂ ਬਾਅਦ ਗੁਰਬਾਣੀ ਸਿੱਖਣਗੇ। ਸੋ ਇਹ ਸਾਡੇ ਵਾਸਤੇ ਇੱਕ ਮੂਲ ਹੈ, ਜ਼ਰੂਰ ਇਸ ਤੋਂ ਤੁਸੀਂ ਵਾਂਝੇ ਰਹਿਣਾ, ਇਹ ਸਮਾਂ ਜ਼ਰੂਰ ਅਵੇਲ ਕਰੋ ਅਤੇ ਆਪਣੇ ਬੱਚਿਆਂ ਦੇ ਜੀਵਨ ਵਾਸਤੇ ਜ਼ਰੂਰੀ ਹਰ ਤਰ੍ਹਾਂ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਧ ਸਿੰਘ ਦੀ ਆਪ ਸੰਗਤ ਨੂੰ ਬੇਨਤੀ ਹੈ, ਤੁਸੀਂ ਦੇਖ ਰਹੇ ਹੋ ਕਿ ਗੁਰੂ ਘਰ ਵਿੱਚ ਜੋ ਨਾਲ ਸਾਲ 100 ਸਾਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ ਦੀ ਬੇਅੰਤ ਮਾਇਆ ਖਰਚ ਹੋ ਰਹੀ ਹੈ। ਸੋ ਬੇਅੰਤ ਪੁਰਾਣਾ ਲਗਾਤਾਰ ਬੇਅੰਤ ਮਾਇਆ ਗੁਰੂ ਘਰ ਵਾਸਤੇ ਜਿਹਨਾਂ ਆਪਣਾ ਦਸਾਂਤ ਸਫਲ ਕਰਦੇ ਹਨ, ਸੰਗਤਾਂ ਨੇ ਮਾਇਆ ਪੇਟਾ ਕੀਤੀ ਹੈ, ਉਹ ਵਡਭਾਗੀ ਹਨ। ਸੋ ਸਾਧ ਸੰਗਤ ਜਿਹਨਾਂ ਚਾਹੇ ਮਾਇਆ ਪੇਟਾ ਨਹੀਂ ਕੀਤੀ, ਸਾਰਿਆਂ ਬੇਨਤੀ ਹੈ ਜ਼ਰੂਰ ਆਪਣਾ ਹਿਸਾਬ ਅੱਗੇ ਜ਼ਰੂਰ ਗੁਰਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਾਧ ਸੰਗਤ ਦੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਸੰਗਤਾਂ ਨੂੰ ਪਤਾ ਹੈ ਕਿ ਲੜੀ ਵਾਸਤੇ ਅੱਜ ਪਾਠ ਸਰਬੱਤ ਦੇ ਪਹਿਲੇ ਵਾਸਤੇ ਚੱਲ ਰਹੇ ਨੇ। ਸੋ ਬੇਅੰਤ ਪੁਰਾਣਾ ਵੱਲੋਂ ਘਰਾਂ 'ਚ ਬੈਠ ਕੇ ਪਾਠ ਕਰ ਰਹੇ ਨੇ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਤੂੰ ਇੱਕ ਜ਼ਰੂਰ ਕੰਮ ਕਰੋ ਕਿ ਤੁਸੀਂ ਆਪੋ ਆਪਣਾ ਨੰਬਰ ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਆਪਣਾ ਨੰਬਰ ਦੇ ਦਿਓ, ਤਾਂ ਕਿ ਆਉਣ ਵਾਲੇ ਸਮੇਂ ਜੋ ਵੀ ਪ੍ਰੋਗਰਾਮ ਬਣਨਗੇ ਉਹ ਤੁਹਾਨੂੰ ਟੈਲੀਫੋਨ ਕਰਕੇ ਨਾਲ ਸਾਰਾ ਪ੍ਰੋਗਰਾਮ ਜਿਹੜਾ ਉਹ ਸੂਚਿਤ ਕਰਿਆ ਕਰਨਗੇ। ਸੋ ਭਾਈ ਸਾਹਿਬ ਦਾ ਨੰਬਰ ਹੈ 408-712-4045-408-712-4145। ਔਰ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਸਾਧ ਸੰਗਤ ਜੀ 31 ਹੈ ਸੰਪੂਰਨ ਧਾਰਾ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਉਹਦੇ ਤੁਸੀਂ ਸਾਧ ਸੰਗਤ ਜ਼ਰੂਰ ਹਾਲੀਆਂ ਭਰਨੀਆਂ ਜੋ ਮਹਾਰਾਜ ਬਖਸ਼ੀਆਂ ਦਾਤਾ ਨੇ, ਅਸੀਂ ਉਹਨਾਂ ਧੰਨਵਾਦ ਕਰੀਏ, ਗੁਰੂ ਸਾਹਿਬ ਚਰਨਾਂ ਦੀ ਖੁਸ਼ੀਆਂ ਪ੍ਰਾਪਤ ਕਰੀਏ। ਸਾਧ ਸੰਗਤ ਜੀ ਸਾਧ ਸੰਗਤ ਜੀ ਸਤੰਬਰ 11, 12 ਔਰ 13 ਨੂੰ 31 ਰੱਖਣ ਦਾ ਕੀ ਦਰਬਾਰ ਹੋ ਰਿਹਾ ਹੈ, ਸਾਰੀ ਸੰਗਤਾਂ ਜ਼ਰੂਰ ਹਾਲੀਆਂ ਭਰੋ, ਸਮੇਂ ਲਾਪਟਾਂ ਨੂੰ ਜਨਤ ਕਰੀਏ। ਸਾਧ ਸੰਗਤ ਜੀ ਸਤੰਬਰ 12 ਨੂੰ ਹੈ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਉਹ ਹਾਲੀਆਂ ਭਰੋ ਸਾਧ ਸੰਗਤ ਜੀ ਦੇ ਮਹਾਰਾਜ ਜੋ ਹਨ ਇਹ ਮਹਾਨ ਦਾਤ ਬਖਸ਼ੀ ਕੀਤੀ ਹੈ, ਇਹਦੇ ਦਰਸ਼ਨ ਕਰਕੇ ਅਸੀਂ ਸਾਰੇ ਸਾਧ ਸੰਗਤ ਜੀ ਆਪਣੇ ਜੀਵਨ ਦੀਆਂ ਘੜੀਆਂ ਸਫਲਾ ਕਰੀਏ। ਆਓ ਜ਼ਰੂਰ ਹਾਜ਼ਰੀਆਂ ਭਰੋ, ਗੁਰੂ ਸਾਹਿਬ ਦੀ ਬਖਸ਼ੀਆਂ ਦਾ ਆਪਣਾ ਧੰਨਵਾਦ ਕਰੀਏ। ਭਾਈ ਸਾਹਿਬ ਤਿਆਰ ਨੇ, ਸਾਧ ਸੰਗਤ ਜੀ ਕੀਰਤਨ ਕਰਨ ਦੀ ਸ਼ਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

साहिब जीओ, सतनाम वाहिगुरु साहिब जी।

ਜੇਹੀ ਘਣ ਚੇਰੀ ਰਾਮ ਤੂੰ ਸਾਗਰੋ ਰਤਨਾਗਰੋ

ਕਾਲ ਨਾਮ ਦੇਹੁ ਮੰਗਤ ਜਨ ਕਉ ਸਦਾ ਰਹੂੰ ਰੰਗ ਰਾਤਾ ਹੋ ਦਿਆਲ ਨਾਮ ਦੇਹੁ ਮੰਗਤ ਜਨ ਕਉ ਸਦਾ ਰਹੂੰ ਰੰਗ ਰਾਤਾ ਸਤਨਾਮ।

आपे जगत उपाय कै गुण अवगुण करे विचार।

आपे जगत उपाय कै गुण अवगुण करे विचार। साहिब सतगुरु धन गुरु नानक देव सच्चे पातशाह जी कृपा करते ने पौड़ी दियां पहलियां पंक्तियां। वैसे पौड़ी का जिहड़ा स्वरूप हुंदा है उहदे विच जिहड़ियां अखीरलियां पंक्तियां हुंदियां ने उह पौड़ी का तत् सार प्रगट करदियां। जां इउं समझ लईए भी जिहड़ी पौड़ी का केंद्री भाव हुंदा है उह अखीरलियां पंक्तियां विच हुंदा। होर सौखा समझना होवे ते भाई साहिब भाई गुरदास जी दियां आपां पौड़ियां वारां विच भाई गुरदास दियां वारां आपां पढ़दे हां, सारियां पौड़ियां ने उहदे विच 40 वारां ने, 40 वारां दियां 938 पौड़ियां ने। हर पौड़ी दे अखीरल विच जिहड़ी अखीरली पंक्ति अखीरली लाइन रखी है उह सारी पौड़ी दा सार हुंदा है। इसे तरह कवित हन भाई गुरदास जी दे, सारे कवितां दे विच पहलां 3-4 उदाहरणां देंदे ने, 3-4 प्रमाण देंदे ने, दलीलां देंदे ने, समझांदे ने, फिर अखीरली पंक्ति विच कवित दी विच तत् सार हुंदा है कि जे इस तरह इस तरह इस तरह हो सकदा है ते तूं इस तरह क्यों नहीं कर सकदा। कवितां विच ते पौड़ियां विच अखीरलियां पंक्तियां जिहड़ियां ने उह तत् नूं भाव नूं प्रगट करदियां। जिवें गुरबाणी विच असी रहाओ दी पंक्ति नूं तत् सार आखदे हां, केंद्री भाव आखदे हां, भी सारे शब्द दे दुआले घूमदी है। इसे तरह हर वार दी जिहड़ी पौड़ी है, वारां दा स्वरूप पौड़ियां हन ते हर पौड़ी दा जिहड़ा भाव है, वैसे हर सलोक ते पौड़ियां बड़े तरतीब विच सतगुरां ने दर्ज कीतियां ने, पर फिर भी क्योंकि आपां एक एक शब्द जां दो दो सलोक वाचदे हां ते उहदे विचों ही उहदा असल भाव लभणा हुंदा है। अज दी जिहड़ी इह पौड़ी है अखीरलियां पंक्तियां जिनी पुरखी उर धारिया सच्चा अलख अपा जिस बख्शे सो पाए सी गुरु शब्दी विचार। इत्थे ओही कृपा कीती भी जिस नूं बख्श देंदा है, वड्याई बख्श देंदा है, रहमता कर देंदा है, नवाज देंदा है, दाता जी कहिंदे ओही शब्द दी विचार नाल जुड़दा है। इह भाव है इस पौड़ी दा, पर पौड़ी दी प्रारंभता की कहिंदी है कि उस अकाल पुरख वाहिगुरु परमेश्वर ने आपे जगत उपाय कै, उपाय दा अर्थ है पैदा कीता है, उन्हें आप सारे जगत नूं पैदा कीता है। कित्थों पैदा कीता है? अपने आपे चों पैदा कीता है, होर कोई साधन नहीं। कुछ भी बनाना होवे मनुख भी करता है, कई बार अर्ज कीती है, मनुख भी बहुत कुछ बनांदा है, पर कुछ भी इन्हें बहरूनी बनाना होवे तेनू बाहर दे मटीरियल दा, साधना दा, पदार्थां दा सहारा लेना पैंदा है, उहदे तो बिना बन नहीं सकदा। पर परमात्मा ने जो कुछ बनाया है ये परमेश्वर परमात्मा ने कितों बाहरों उदाहरण नहीं लिया, भी पहला बनिया होया सी उन्हें उस बने नू होर सिंगार दिता। जिवें मिट्टी पहला बनी हुई है पर उस मिट्टी नू घड़ के कुम्हार भांडे बना देंदा है, सोनिया दियां डलियां पहला ने ते सुनियार उहदे गहने बना देंदा है, लोहा पहला है लोहार उहदे औजार बना देंदा है, वह साधन पहला ने, धातां पहला है ने, उन्हां धातां नूं ही घड़ के वह बना देंदे ने। पर परमात्मा ऐसा नहीं भी उन्हें पहला कितों होर किसी बनी हुई सृष्टि नूं देखिया, कच्चा माल उन्हें लिया ते उन्हूं अपने हिसाब नाल ढालिया, ऐसा नहीं। ये परमात्मा परमेश्वर दे अपने आपे चों सिरजिया होया संसार। शंका पैदा हो सकता है भी एवें किवें, अपने आपे चों किवें कोई बन सकता, तो गुरु साहब जी की इस वाहेगुरु की इस रचना समझन वास्ते विद्वाना ने इत्थों तक वचन किए, कहिंदे भी परमात्मा की की गल कर दो, वाहेगुरु के घर के एक निक्के जे जीव विच भी रब ने ऐसी शक्ति पाई है कि जे असी उहदे जीवन नूं वेख लईए ना, भी जे वह अपने आपे चों कुछ संसार सिरज सकता है, असी क्यों ने, परमात्मा क्यों नहीं सिरज सकता। परमात्मा ने जिन्हों सिरजिया वह अपने आपे तो कुछ सिरज जांदा है। विद्वाना ने उत्थे दो कीड़ियां दी उदाहरण दित्ती है, एक मकड़ी दी ते एक रेशम दे कीड़े दी। मकड़ी जाला बुनदी है पर वह जाले दे लई कितों बाहरों कुछ चीज नहीं लैंदी। हुण जिवें पंछी आलना बनांदे ने
ਪੰਛੀ ਕੱਖ ਪੱਤੇ ਚੁਗਦੇ ਨੇ, ਬਾਹਰੋਂ ਰੁੱਖਾਂ ਤੋਂ ਚੁਗਦੇ ਨੇ, ਉਹ ਰੁੱਖਾਂ ਦੇ ਪੱਤਿਆਂ ਨੂੰ, ਕੱਖਾਂ ਨੂੰ, ਟਾਹਣੀਆਂ ਨੂੰ ਚੁਗ ਕੇ ਬੜਾ ਸੋਹਣਾ ਆਲਣਾ ਬਣਾ ਦਿੰਦੇ ਨੇ। ਉਹਨਾਂ ਦੀ ਕਲਾਕਾਰੀ ਦੇਖ ਕੇ ਅਚਰਜ ਹੋਈਦਾ, ਪਰ ਫਿਰ ਵੀ ਪਤਾ ਲੱਗਦਾ ਕਿ ਇਹਨਾਂ ਨੇ ਕੋਈ ਮਟੀਰੀਅਲ ਬਾਹਰੋਂ ਲਿਆ ਹੈ, ਕੱਖ ਪੱਤੇ ਟਾਹਣੀਆਂ ਚੁੱਕੀਆਂ ਨੇ ਬਣਾ ਲਿਆ। ਕੋਈ ਚੂਹਾ ਆਪਣੀ ਖੁੱਡ ਕੱਢਦਾ, ਪਤਾ ਲੱਗਦਾ ਮਿੱਟੀ ਪੁੱਟੀ ਜਾ ਰਿਹਾ ਤੇ ਉਹਦੇ ਵਿੱਚ ਪ੍ਰਵੇਸ਼ ਕਰੀ ਜਾ ਰਿਹਾ। ਕੋਈ ਹੋਰ ਜਾਨਵਰ ਜਿਹੜਾ ਹੈ ਉਹ ਪਹਾੜਾਂ ਕੰਦਰਾਂ ਵਿੱਚ ਰਹਿੰਦਾ, ਗੁਫਾਵਾਂ ਬਣੀਆਂ ਉਹਨਾਂ ਦੇ ਘੁਰਨੇ ਬਣੇ ਨੂੰ ਬਣਾ ਲੈਂਦੇ ਨੇ, ਪਰ ਬਾਹਰੋਂ ਬਣਾਉਂਦੇ ਨੇ। ਸਾਰਾ ਕੁਝ ਬਣਿਆ ਮਿਲਦਾ, ਉਹਦੇ ਵਿੱਚ ਹੀ ਆਪਣੀ ਮਤ ਮੁਤਾਬਕ ਜਿੰਨੀ ਕੁ ਸੋਝੀ ਦਿੱਤੀ ਜਾਂਦੀ ਹੈ ਪਰਮਾਤਮਾ ਵੱਲੋਂ ਉਹਨੂੰ ਬਣਾ ਲੈਂਦੇ ਨੇ। ਪਰ ਮੱਕੜੀ ਕੁਝ ਵੀ ਬਾਹਰੋਂ ਨਹੀਂ ਲੈਂਦੀ, ਜਿਹਨੂੰ ਸਪਾਈਡਰ ਆਖਦੇ ਆ, ਕੁਝ ਵੀ ਬਾਹਰੋਂ ਨਹੀਂ ਲੈਂਦੀ। ਉਹ ਸਾਰਾ ਕੁਝ ਜਾਲਾ ਉਹਦੇ ਅੰਦਰ ਹੀ ਪਰਮਾਤਮਾ ਨੇ ਐਸੀ ਉਹਦੀ ਬਣਤਰ ਬਣਾਈ ਹੈ, ਉਹ ਆਪਣੇ ਅੰਦਰੋਂ ਹੀ ਆਪਣਾ ਜਾਲਾ ਬੁਣਦੀ, ਉਹਦੇ ਵਿੱਚ ਹੀ ਰਹਿੰਦੀ। ਉਹਦਾ ਸੰਸਾਰ ਹੈ, ਉਹਦਾ ਨਗਰ ਹੈ, ਉਹਦੇ ਵਿੱਚ ਹੀ ਰਹਿੰਦੀ। ਹਾਲਾਂਕਿ ਮੱਕੜ ਜਾਲ ਨੂੰ ਭਰਮ ਜਾਲ ਨੇ ਨਾਲ ਵੀ ਤਸ਼ਬੀਹ ਦਿੱਤੀ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਜਦੋਂ ਮਨੁੱਖ ਦੇ ਭਰਮਣ ਦੀ, ਭਟਕਣ ਦੀ, ਬੱਝਣ ਦੀ ਗੱਲ ਕੀਤੀ ਹੈ, ਜਦੋਂ ਮੱਕੜੀ ਤੇ ਜਾਲੇ ਦੀ ਗੱਲ ਕੀਤੀ ਹੈ, ਪਰ ਆਪਾਂ ਇੱਥੇ ਉਹ ਉਦਾਹਰਣ ਨਹੀਂ ਲੈਣੀ, ਉਹ ਪਾਸਾ ਨਹੀਂ ਲੈਣਾ। ਆਪਾਂ ਇੱਥੇ ਪਾਸਾ ਲੈ ਰਹੇ ਹਾਂ ਵੀ ਉਹ ਆਪਣੇ ਆਪ ਵਿੱਚ ਇੱਕ ਕ੍ਰੀਏਸ਼ਨ ਪੈਦਾ ਕਰ ਦਿੰਦੀ ਹੈ, ਇੱਕ ਚੀਜ਼ ਸੰਸਾਰ ਸਿਰਜ ਦਿੰਦੀ ਹੈ ਆਪਣੇ ਆਪੇ ਤੋਂ। ਰੇਸ਼ਮ ਦਾ ਕੀੜਾ ਹੈ, ਉਹ ਆਪਣੇ ਆਪ ਵਿੱਚੋਂ ਹੀ, ਉਹ ਸ਼ਹਿਤੂਤ ਤੇ ਲੱਗਾ ਹੋਵੇ, ਰੁੱਖ ਤੇ ਲੱਗਾ ਹੁੰਦਾ, ਆਪਣੇ ਆਪ ਤੋਂ ਹੀ ਉਹ ਜਿਹੜਾ ਹੈ ਆਪਣੇ ਆਪ ਨੂੰ ਬੰਦ ਕਰ ਲੈਂਦਾ, ਇੱਕ ਕਵਚ ਬਣਾ ਲੈਂਦਾ। ਹਾਲਾਂਕਿ ਉਹ ਸਾਡੇ ਲਈ ਨਹੀਂ ਬਣਾਉਂਦਾ, ਜਿਵੇਂ ਅਸੀਂ ਕਹੀਏ ਵੀ ਭੇਡ ਦੀ ਉੱਨ ਬੰਦੇ ਮੁੰਨ ਲੈਂਦੇ ਨੇ, ਭੇਡ ਦੀਆਂ ਉੱਨਾਂ ਉਹ ਸਾਡੇ ਲਈ ਨਹੀਂ ਬਣੀਆਂ ਸਨ ਵੀ ਮਨੁੱਖ ਆਏਗਾ ਤੇ ਸਾਨੂੰ ਮੁੰਨੇਗਾ ਤੇ ਮੁੰਨ ਕੇ ਆਪਣੇ ਮਤਲਬ ਲਈ, ਸਵਾਰਥ ਲਈ, ਚਮੜੇ ਜਿੰਨਾ ਜਾਨਵਰਾਂ ਦੇ ਅਸੀਂ ਵਰਤਦੇ ਹਾਂ ਉਹ ਸਾਡੇ ਲਈ ਨਹੀਂ ਸਨ। ਉਹਨੂੰ ਕੁਦਰਤ ਨੇ ਐਸਾ ਬਣਾਇਆ ਵੀ ਉਹ ਕਿਵੇਂ ਗਰਮੀ ਸਰਦੀ ਵਿੱਚ ਉਹਨੂੰ ਬਚਾਉਂਦੀ। ਉਹ ਚੀਜ਼ ਹਰ ਜਾਨਵਰ, ਹਰ ਜੀਵ ਦੇ ਉੱਤੇ ਜਿਹੋ ਜਿਹੀ ਉਹਦੀ ਤਵਚਾ ਹੈ, ਉਹਦਾ ਸਰੀਰ ਹੈ, ਕੁਦਰਤ ਦੇ ਨਾਲ ਉਹਨੇ ਲੜ ਲੜ ਕੇ ਐਸਾ ਪ੍ਰਾਪਤ ਕੀਤਾ ਤੇ ਕੁਦਰਤ ਨੇ ਉਹਨੂੰ ਜੀਵਿਤ ਰੱਖਣ ਦੇ ਲਈ ਇਹ ਚੀਜ਼ਾਂ ਦਿੱਤੀਆਂ ਨੇ। ਪਰ ਮਨੁੱਖ ਨੂੰ ਆਪਣੇ ਹਿੱਤ ਲਈ, ਆਪਣੇ ਸਵਾਰਥ ਲਈ ਵਰਤਦਾ ਹੈ, ਇਹ ਵੱਖਰੀ ਗੱਲ ਹੈ। ਇਸੇ ਤਰ੍ਹਾਂ ਰੇਸ਼ਮ ਦਾ ਕੀੜਾ ਇਸ ਕਰਕੇ ਆਪਣੇ ਦੁਆਲੇ ਰੇਸ਼ਮ ਦੀ ਦੀਵਾਰ ਨਹੀਂ ਸਿਰਜਦਾ ਵੀ ਮੈਂ ਲੋਕਾਂ ਦੇ ਰੇਸ਼ਮੀ ਛਾਲ ਬਣਾਉਣੇ ਨੇ, ਪਸ਼ਮੀਨੇ ਦੀਆਂ ਚਾਦਰਾਂ ਬਣਾਉਣੀਆਂ ਨੇ, ਉਹ ਮੈਨੂੰ ਯਾਦ ਕਰਨਗੇ। ਉਹ ਆਪਣੇ ਆਪੇ ਨੂੰ ਉਹਦੇ ਵਿੱਚ ਰੱਖਦਾ, ਉਹਦੇ ਤੋਂ ਬਿਨਾਂ ਜੀਵਿਤ ਨਹੀਂ ਰਹਿ ਸਕਦਾ, ਮਰ ਜਾਂਦਾ ਉਹ। ਤੇ ਉਹਨੂੰ ਮਾਰ ਕੇ ਰੇਸ਼ਮ ਦਾ ਕੀੜਾ ਉਹਦੇ ਰੇਸ਼ਮ ਨੂੰ ਜਿਹੜਾ ਹੈ ਪ੍ਰਾਪਤ ਕੀਤਾ ਜਾਂਦਾ। ਕਹਿਣ ਤੋਂ ਭਾਵ ਸਿਰਫ ਇਹੀ ਹੈ ਵੀ ਇੱਕ ਇੱਕ ਦੋ ਕੀਟ ਅਸੀਂ ਵੇਖਦੇ ਹਾਂ, ਨਿੱਕੇ ਤੋਂ ਨਿੱਕੇ ਕੀਟ, ਤੇ ਇਹੋ ਜਿਹੇ ਪਤਾ ਨਹੀਂ ਕਿੰਨੇ ਕੁ ਹੋਰ ਜੀਵ ਹੋਣਗੇ ਜਿਹੜੇ ਆਪਣੇ ਆਪ ਤੋਂ ਆਪਣਾ ਸੰਸਾਰ ਸਿਰਜਦੇ ਨੇ, ਉਹਨਾਂ ਨੂੰ ਪਰਮਾਤਮਾ ਨੇ ਸਿਰਜਿਆ। ਤੇ ਵਿਦਵਾਨ ਪੁਰਸ਼ ਇਹ ਗੱਲ ਆਖਦੇ ਨੇ ਵੀ ਇਸੇ ਤਰ੍ਹਾਂ ਕਈ ਲੋਕ ਇਸ ਗੱਲ ਤੇ ਸ਼ੰਕਾ ਕਰਦੇ ਨੇ ਕਿ ਸਹਿ ਭੰਗ ਕਿਵੇਂ ਹੋ ਸਕਦਾ, ਕੋਈ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਕਿਵੇਂ ਹੋ ਸਕਦਾ ਹੈ। ਤੇ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਈ ਜੀਵ ਆਪਣੇ ਆਪ ਤੋਂ ਆਪਣਾ ਸੰਸਾਰ ਸਿਰਜਦੇ ਨੇ, ਬਣਾਉਂਦੇ ਨੇ, ਤੇ ਉਹ ਤਾਂ ਸਾਰੇ ਬ੍ਰਹਿਮੰਡਾਂ ਦਾ ਮਾਲਕ ਹੈ। ਉਸ ਨੇ ਆਪਣਾ ਆਪਾ ਵੀ ਆਪਣੇ ਆਪ ਹੀ ਸਿਰਜਿਆ, ਸਹਿ ਭੰਗ ਹੈ, ਪ੍ਰਕਾਸ਼ ਆਪਣੇ ਆਪ ਹੈ। ਅਸੀਂ ਪ੍ਰਕਾਸ਼ ਨੂੰ ਪ੍ਰਗਟ ਕਰ ਸਕਦੇ ਹਾਂ। ਕੋਈ ਇਹ ਕਹੇ ਵੀ ਮੈਂ ਅੱਗ ਨੂੰ ਬਾਲਿਆ ਹੈ, ਅੱਗ ਨੂੰ ਖੋਜਿਆ ਹੈ, ਅੱਗ ਖੋਜੀ ਨਹੀਂ ਜਾਂਦੀ, ਹਾਲਾਂਕਿ ਖੋਜ ਮੰਨੀ ਗਈ ਵੀ ਦੀ ਖੋਜ ਹੋਈ ਹੈ, ਉਹ ਪ੍ਰਗਟ ਹੋਈ ਹੈ। ਚੀਜ਼ਾਂ ਪ੍ਰਗਟ ਉਹ ਹੁੰਦੀਆਂ ਨੇ ਜਿਹੜੀਆਂ ਦਾ ਸੰਸਾਰ ਵਿੱਚ ਕੁਦਰਤ ਨੇ ਉਹਨਾਂ ਨੂੰ ਪਹਿਲਾਂ ਥਾਪਿਆ ਹੋਇਆ ਬਣਾਇਆ ਹੈ, ਬਸ ਕਿਸੇ ਵਿਧ ਨਾਲ ਉਹ ਪ੍ਰਗਟ ਹੋ ਜਾਂਦੀਆਂ। ਅਸੀਂ ਉਸ ਜੁਗਤ ਨੂੰ ਪਕੜ ਲੈਂਦੇ ਹਾਂ ਤੇ ਸਮਝਦੇ ਹਾਂ ਵੀ ਇਸ ਜੁਗਤ ਕਰਕੇ ਆਈ ਹੈ ਚੀਜ਼, ਇਸ ਕਰਕੇ ਜੁਗਤ ਵੱਡੀ ਹੈ। ਪਰ ਫਿਰ ਪਤਾ ਲੱਗਦਾ ਵੀ ਇਹੋ ਜਿਹੀਆਂ ਭਾਵੇਂ 50 ਜੁਗਤਾਂ ਹੋਰ ਇਕੱਠੀਆਂ ਕਰਕੇ ਉਸਨੂੰ ਇਜਾਦ ਕੀਤਾ ਜਾ ਸਕਦਾ। ਪਹਿਲਾਂ ਤੇ ਪੱਥਰਾਂ ਦੇ ਟਕਰਾਅ ਤੋਂ ਹੀ ਅਗਨ ਪੈਦਾ ਹੋਈ ਨਾ, ਪ੍ਰਗਟ ਹੋਈ। ਅੱਜ ਕੋਈ ਪੱਥਰਾਂ ਨਾਲ ਥੋੜਾ ਅਗਨ ਨੂੰ ਪੈਦਾ ਕਰਦਾ, ਅੱਜ ਹਜ਼ਾਰਾਂ ਤਰੀਕੇ ਨੇ ਅੱਗ ਨੂੰ ਪ੍ਰਗਟ ਕਰਨ ਦੇ, ਪਰ ਅੱਗ ਨੂੰ ਪ੍ਰਗਟ ਕਰਨ ਦੀਆਂ ਜੁਗਤਾਂ ਬਦਲੀਆਂ ਨੇ। ਅੱਗ ਤਾਂ ਪ੍ਰਗਟ ਪਹਿਲਾਂ ਹੀ ਸੀ, ਉਹਨੂੰ ਪ੍ਰਗਟ ਕੀਤਾ, ਉਹ ਆਪਣੇ ਆਪ ਹੀ ਹੈ, ਉਹਨੂੰ ਕੋਈ ਬਣਾ ਨਹੀਂ ਸਕਦਾ, ਪ੍ਰਗਟ ਨਹੀਂ ਕਰ ਸਕਦਾ। ਉਹ ਸੀ ਉਸ ਪਰਮਾਤਮਾ ਨੇ ਜਿਹੜੇ 5 ਤੱਤ ਸੰਸਾਰ ਵਿੱਚ ਪੈਦਾ ਕੀਤੇ ਨੇ, ਬਣਾਏ ਨੇ, ਉਹਦੇ ਬਣਾਏ ਹੋਏ ਨੇ, ਉਹ ਆਪਣੇ ਆਪੇ ਵਿੱਚ ਨੇ। ਉਹਨਾਂ ਨੂੰ ਬਣਾਉਣ ਵਾਲਾ ਕਰਤਾ ਹੈ, ਤੇ ਉਸ ਕਰਤੇ ਤੇ ਉਸ ਬਣਾਏ ਹੋਏ ਤੱਤਾਂ ਤੋਂ, ਗੁਣਾਂ ਤੋਂ ਇਹ ਸੰਸਾਰ ਬਣਿਆ। ਉਹਦਾ ਆਪਣਾ ਆਪਾ ਵੀ ਆਪੇ ਤੋਂ ਬਣਿਆ, ਆਪਣੇ ਆਪ ਹੀ ਉਹਨੇ ਆਪਣੇ ਆਪ ਨੂੰ ਪੈਦਾ ਕੀਤਾ। ਸਹਿ ਭੰਗ, ਜਿਹਦੇ ਲਈ ਰੋਜ਼ ਅਸੀਂ ਆਸਾ ਕੀ ਵਾਰ ਵਿੱਚ ਪੜ੍ਹਦੇ ਹਾਂ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਆਪਣੇ ਆਪ ਨੂੰ ਉਹਨੇ ਆਪ ਸਾਜਿਆ ਹੈ।
ਉਹਦਾ ਸਾਜਣ ਵਾਲਾ, ਉਹਦਾ ਕਰਤਾ ਧਰਤਾ, ਉਹਦਾ ਕੋਈ ਮਾਤ ਪਿਤਾ ਨਹੀਂ, ਅਜੂਨੀ ਹੈ। ਅਜੂਨੀ ਤਾਂ ਕਿਹਾ, ਐੜਾ ਗਿੱਤਰ ਲੱਗਾ, ਜੂਨੀ ਦਾ ਅਰਥ ਹੈ ਅਸੀਂ ਜੂਨਾ ਵਿੱਚ ਹਾਂ। ਸੰਸਾਰ ਵਿੱਚ ਬੇਅੰਤ ਜੂਨਾ ਵੈਸੇ ਨੇ, ਚਾਰ ਖਾਣੀਆਂ ਦੇ ਵਿੱਚ ਬੇਅੰਤ ਜੂਨਾ ਹੁੰਦੀਆਂ ਨੇ, ਅਸੀਂ ਸਿਰਫ ਚਾਰ ਖਾਣੀਆਂ ਹੀ ਜਾਣਦੇ ਹਾਂ ਤੇ ਚਾਰਾਂ ਦਾ ਹੀ ਜ਼ਿਆਦਾ ਜ਼ਿਕਰ ਹੁੰਦਾ। ਵੈਸੇ ਗੁਰੂ ਸਾਹਿਬ ਨੇ ਇਹ ਗੱਲ ਜਪਜੀ ਸਾਹਿਬ ਵਿੱਚ ਹੀ ਰੱਦ ਕਰ ਦਿੱਤੀ, ਹਾਲਾਂਕਿ ਗੁਰੂ ਸਾਹਿਬ ਨੇ ਚਾਰ ਖਾਣੀਆਂ ਦਾ ਬਾਣੀ ਵਿੱਚ ਬੜੀ ਥਾਵਾਂ ਤੇ ਜ਼ਿਕਰ ਕੀਤਾ, ਪਰ ਗੁਰੂ ਸਾਹਿਬ ਜੀ ਕਹਿੰਦੇ ਮਤਾ ਕੋਈ ਇਹ ਸੋਚੇ ਵੀ ਅਕਾਲ ਪੁਰਖ ਦੀ ਰਚਨਾ ਸਿਰਫ ਚਾਰ ਖਾਣੀਆਂ ਨਾਲ ਹੀ ਹੈ। ਕਹਿੰਦੇ ਚਾਰ ਖਾਣੀਆਂ ਤੇ ਇਸ ਸ੍ਰਿਸ਼ਟੀ ਦੀਆਂ ਨੇ, ਇਸ ਧਰਤੀ ਦੀਆਂ ਨੇ, ਅਨਥਾ ਚਾਰ ਹੀ ਬਾਣੀਆਂ ਨੇ ਇਸ ਧਰਤੀ ਦੀਆਂ, ਨਹੀਂ ਤਾਂ ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦਰ, ਪਤਾ ਹੀ ਨਹੀਂ ਕਿੰਨੀਆਂ ਕੁ ਖਾਣਾ ਨੇ। ਖਾਣਾ ਦਾ ਅਰਥ ਇਹ ਹੋ ਗਿਆ ਇੱਥੇ ਜਿਵੇਂ ਹੀਰੇ ਦੀ ਖਾਣ, ਕੋਲੇ ਦੀ ਖਾਣ, ਵੀ ਜਿੱਥੋਂ ਕੋਈ ਪ੍ਰਗਟ ਹੋ ਸਕਦਾ ਹੈ, ਕੋਈ ਪਤਾ ਨਹੀਂ। ਸਾਡੇ ਕੋਲ ਤੇ ਚਾਰ ਹੀ ਖਾਣੀਆਂ ਨੇ ਨਾ, ਜਿਨ੍ਹਾਂ ਨੂੰ ਬਾਣੀ ਵਿੱਚ ਕਿਹਾ ਗਿਆ ਅੰਡਜ ਜੇਰਜ ਸੇਤਜ ਉਤਪਜ ਤੇਰੇ ਕੀਤੇ ਜਨਤਾ, ਵੀ ਇਹ ਚਾਰ ਖਾਣੀਆਂ ਨਾਲ ਜੀਵ ਪੈਦਾ ਹੁੰਦੇ ਨੇ। ਅੰਡਜ ਜਿਹੜੇ ਅੰਡਿਆਂ ਤੋਂ ਪੈਦਾ ਹੋ ਗਏ, ਪੰਛੀ ਹੋ ਗਏ, ਜਿਹੜੇ ਦੁੱਧਾਧਾਰੀ ਨਹੀਂ ਹੁੰਦੇ, ਸਤਨਧਾਰੀ ਨਹੀਂ ਹੁੰਦੇ, ਉਹ ਅੰਡਿਆਂ ਤੋਂ ਪੈਦਾ ਹੁੰਦੇ ਨੇ। ਦੂਸਰੇ ਨੇ ਜੇਰਜ, ਜਿਹੜੇ ਅਸੀਂ ਜੀਵ ਹੋ ਗਏ ਜਾਂ ਪਸ਼ੂ ਹੋ ਗਏ, ਜਿਹੜੇ ਜੰਮਦਿਆਂ ਹੀ ਜਿਨ੍ਹਾਂ ਨੂੰ ਆਪਣੇ ਮਾਂ ਦਾ ਦੁੱਧ ਚਾਹੀਦਾ ਹੁੰਦਾ, ਉਹ ਜੇਰ ਵਾਲੇ ਪਸ਼ੂ ਜੀਵ ਨੇ, ਪਸ਼ੂ ਨੇ, ਅਸੀਂ ਵੀ ਉਹੀ ਹਾਂ। ਫਿਰ ਸੇਤਜ, ਜਿਹੜੇ ਪਸੀਨੇ ਤੋਂ ਕਿਸੇ ਇੱਕ ਖਾਸ ਹੁੰਮਸ ਵਿੱਚੋਂ ਪੈਦਾ ਹੁੰਦੇ ਨੇ, ਉਹ ਪਸੀਨੇ ਦੇ ਜੀਵ ਨੇ, ਕਿਰਮ ਨੇ, ਉਹ ਕਿਸੇ ਖਾਸ ਟੈਂਪਰੇਚਰ ਵਿੱਚ ਆਪਣੇ ਆਪ ਜੀਵਾਂ ਦੇ ਵਿੱਚ ਜੀਵ ਪ੍ਰਗਟ ਹੋ ਜਾਂਦੇ ਨੇ, ਕਿਉਂਕਿ ਜੀਵ ਕਈ ਜੀਵਾਂ ਤੋਂ ਬਣਿਆ ਨਾ। ਸਾਡਾ ਸਰੀਰ ਅਸੀਂ ਕਹੀਏ ਵੀ ਇੱਕ ਹੀ ਸਰੀਰ ਹੈ, ਪਰ ਇਸ ਸਰੀਰ ਵਿੱਚ ਪਤਾ ਨਹੀਂ ਕਿੰਨੇ ਕੁ ਸਰੀਰ ਪਲਦੇ ਨੇ, ਤੇ ਜਦੋਂ ਇਹਨੇ ਮੁੱਕ ਜਾਣਾ। ਪਰਮਾਤਮਾ ਨੇ ਕਿਤਨਾ ਸੋਹਣਾ ਵਿਧਾਨ ਰੱਖਿਆ ਕਿ ਬੰਦੇ ਨੂੰ ਤੇ ਚਲੋ ਅਕਲ ਆ ਗਈ ਹੈ ਕਿ ਇਹ ਕਿਸੇ ਮ੍ਰਿਤਕ ਸਰੀਰ ਨੂੰ ਆਪਣੀਆਂ ਰਸਮਾਂ ਮੁਤਾਬਕ ਦਫਨਾ ਦਿੰਦਾ, ਸਾੜ ਦਿੰਦਾ ਜਾਂ ਪਾਣੀ ਵਿੱਚ ਸੁੱਟ ਦਿੰਦਾ, ਵੀ ਇਹਦਾ ਸਰੀਰ ਸੰਭਾਲਿਆ ਜਾਏ। ਪਰ ਜੇ ਕਿਤੇ ਖੁਦਾ ਨਾ ਖਾਸਤਾ ਐਸਾ ਵੀ ਹੁੰਦਾ, ਸੰਸਾਰ ਤੇ ਬੜੇ ਜੀਵ ਰਹਿੰਦੇ ਨੇ, ਉਹ ਮਰਦੇ ਨੇ, ਜੰਮਦੇ ਨੇ, ਪਰ ਬੰਦੇ ਤੋਂ ਛੁੱਟ ਕਿਹੜਾ ਜੀਵ ਹੈ ਕਿ ਜਿਹੜਾ ਕਹੇ ਵੀ ਮੇਰੇ ਜੀਵ ਮਰ ਗਿਆ। ਕੋਈ ਕੁੱਤਾ, ਬਿੱਲਾ, ਹਾਥੀ ਜਿਹੜਾ ਮਨੁੱਖ ਦੇ ਸੰਪਰਕ ਵਿੱਚ ਨੇ, ਜਿਹੜਾ ਮਨੁੱਖ ਦੇ ਸੰਪਰਕ ਵਿੱਚ ਹੈ, ਮਨੁੱਖ ਨੇ ਤੇ ਉਹਨਾਂ ਤੇ ਵੀ ਧਾਰਮਿਕ ਰਹੁ ਰੀਤੀਆਂ ਥੋਪ ਦਿੱਤੀਆਂ ਨੇ। ਇਹ ਬੜਾ ਅਫਸੋਸ ਦੀ ਗੱਲ ਹੈ ਜਾਂ ਹਾਸੋ ਹੀਣੀ ਗੱਲ। ਕੁਝ ਹੱਦ ਠੀਕ ਹੈ, ਕੁਝ ਸੀਮਾ ਠੀਕ ਹੈ ਕਿ ਕਿਸੇ ਜਾਨਵਰ ਪ੍ਰਤੀ ਸਾਡਾ ਲਗਾਵ ਹੈ, ਉਹਦੇ ਪ੍ਰਤੀ ਅਰਦਾਸ ਕਰਦੇ ਨੇ ਕਿਉਂਕਿ ਉਹਦੇ ਵਿੱਚ ਵੀ ਆਤਮਾ ਹੈ, ਉਹਦੇ ਲਈ ਵੀ ਆਪਣਾ ਕਰੁਣਾ ਭਾਵ ਰੱਖਣਾ, ਉਹਦੇ ਲਈ ਵੀ ਆਪਣੇ ਅੰਦਰ ਪ੍ਰੇਮ ਭਾਵ ਰੱਖਣਾ, ਇਹ ਹੋਰ ਗੱਲ ਹੈ। ਪਰ ਕਿਸੇ ਲਈ ਉਸ ਤਰ੍ਹਾਂ ਦੀ ਮਰਿਆਦਾ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਨੇ ਜੋ ਮਨੁੱਖ ਨੂੰ, ਜੀਵ ਨੂੰ ਮਰਿਆਦਾ ਦਿੱਤੀ ਹੈ, ਜੋ ਸਾਡੇ ਸਮਝਣ ਲਈ ਮਰਿਆਦਾ ਹੈ, ਉਹਨੂੰ ਉਹਨਾਂ ਜਾਨਵਰਾਂ ਤੇ ਵੀ ਥੋਪ ਦੇਣਾ, ਇਹ ਬੜੀ ਹਾਸੋਹੀਣੀ ਤੇ ਨਾਦਾਨੀ ਗੱਲ, ਸਾਡੀ ਹੰਗਤਾ ਤੇ ਅਗਿਆਨਤਾ ਦੀ ਗੱਲ ਹੈ। ਕਈ ਵਾਰੀ ਇਹੋ ਜਿਹੀਆਂ ਗੱਲਾਂ ਤੇ ਸਾਹਮਣਾ ਆਉਂਦਾ ਹੈ। ਖੈਰ, ਮੈਂ ਅਰਜ ਕਰ ਰਿਹਾ ਸਾਂ ਕਿ ਜਿਹੜੇ ਜੀਵ ਮਨੁੱਖ ਦੇ ਸੰਪਰਕ ਵਿੱਚ ਨੇ, ਮਰਦੇ ਤਾਂ ਉਹ ਵੀ ਨੇ, ਪਰ ਕਿੰਨੇ ਕੁ ਢੇਰ ਸਾਨੂੰ ਦਿਸਦੇ ਨੇ। ਜੇ ਦਿਸੇਗਾ ਇੱਕ ਦੋ ਦਿਨ ਜੀਵ ਦਿਸੇਗਾ, ਵੱਧ ਤੋਂ ਵੱਧ ਹਫ਼ਤਾ, ਉਸ ਤੋਂ ਬਾਅਦ ਕਿੱਥੇ ਚਲਾ ਜਾਂਦਾ? ਜਾਂ ਤਾਂ ਮਾਸਾਹਾਰੀ ਜੀਵ ਉਹਦਾ ਸ਼ਿਕਾਰ, ਮਰੇ ਦਾ ਉਹਨੂੰ ਨੋਚ ਖਾਂਦੇ ਨੇ, ਤੇ ਜਾਂ ਕੋਈ ਸਰੀਰ ਭਾਵੇਂ ਮਨੁੱਖ ਵੀ ਹੈ, ਜੇ ਉਹਦੀ ਲਾਸ਼ ਲਵਾਰਿਸ਼ ਪਈ ਰਹੇ ਕਿਤੇ, ਕੁਝ ਦਿਨਾਂ ਦੇ ਵਿੱਚ ਹੀ ਉਹਦੇ ਵਿੱਚੋਂ ਹੀ ਕਿਰਮ ਪੈਦਾ ਹੋ ਕੇ ਉਹਨੂੰ ਖਾ ਕੇ ਆਪ ਵੀ ਖਤਮ ਹੋ ਜਾਂਦੇ ਨੇ। ਇਹ ਪਰਮਾਤਮਾ ਦਾ ਵਿਧਾਨ ਹੀ ਏਡਾ ਕਮਾਲ ਦਾ ਹੈ ਕਿ ਜਿਹੜੀ ਚੀਜ਼ ਬਣੀ ਹੈ, ਉਹਨੇ ਉਹਨੂੰ ਬਣਾਇਆ, ਉਹਨੂੰ ਸਮੇਟਣ ਤੱਕ ਦੀ ਉਹਦੀ ਜ਼ਿੰਮੇਵਾਰੀ ਹੈ। ਅਸੀਂ ਤੇ ਕਹਿੰਦੇ ਹਾਂ ਵੀ ਸਾਨੂੰ ਜਿਉਂਦਾ ਰੱਖੇਗਾ ਕਿ ਨਹੀਂ, ਜਿਉਂਦੇ ਜੀ ਅਸੀਂ ਜੀਵਿਤ ਰਹਿ ਸਕਦੇ ਹਾਂ ਕਿ ਨਹੀਂ। ਵਾਹਿਗੁਰੂ ਕਹਿੰਦੇ ਉਹ ਪਰਮਾਤਮਾ ਤੇ ਇੰਨਾ, ਕਿਉਂਕਿ ਉਹ ਕੋਈ ਸੰਸਾਰੀ ਸਵਾਰਥੀ ਇਨਸਾਨ ਤੇ ਹੈ ਨਹੀਂ, ਵਾਹਿਗੁਰੂ ਤੇ ਇੰਨਾ ਮਹਾਰਾਜ ਪਰਮਾਤਮਾ, ਇੰਨਾ ਕਮਾਲ ਦੀ ਸ਼ਕਤੀ ਹੈ, ਉਹ ਤਾਂ ਜੀਵਨ ਦਿੰਦਾ ਹੈ। ਜੀਵਨ ਤੋਂ ਬਾਅਦ ਜਿੰਨਾ ਚਿਰ ਸਾਡਾ ਸਰੀਰ ਹੈ ਜਿਹਦੇ ਵਿੱਚ ਅਸੀਂ ਆਏ ਹਾਂ, ਉਹਨੂੰ ਜੇ ਕੋਈ ਸਾਂਭਣ ਵਾਲਾ ਵੀ ਨਾ ਹੋਵੇ, ਉਸ ਨੂੰ ਵੀ ਉਹ ਪਰਮਾਤਮਾ ਆਪ ਹੀ ਸਾਂਭਦਾ ਹੈ, ਉਸ ਨੂੰ ਸਾਂਭ ਦਿੰਦਾ। ਉਹਦੇ ਵਿੱਚੋਂ ਹੀ ਕਿਰਮ ਪੈਦਾ ਹੋ ਕੇ ਉਹਨੂੰ ਖਾ ਜਾਂਦੇ ਨੇ, ਆਪਣੇ ਆਪ ਮੁੱਕ ਜਾਂਦੇ ਨੇ, ਉਹ ਧਰਤੀ ਕੁਝ ਦਿਨਾਂ ਤੱਕ ਸਾਫ਼ ਹੋ ਜਾਂਦੀ ਹੈ, ਕੁਝ ਦਿਨਾਂ ਤੱਕ ਪਤਾ ਹੀ ਨਹੀਂ ਲੱਗਦਾ ਵੀ ਇੱਥੇ ਕਿੰਨੇ ਕੁ ਜੀਵ ਮਰ ਕੇ ਗਏ ਨੇ। ਜੰਗਾਂ ਯੁੱਧਾਂ ਵਿੱਚ ਪੁਰਾਣੇ ਸਮਿਆਂ 'ਚ ਲੱਖਾਂ ਲੋਕ ਮਰਦੇ ਸਨ, ਇੱਲਾਂ, ਗਿੱਦੜ, ਕਾਂ ਉਹਨਾਂ ਨੂੰ ਖਾ ਜਾਂਦੇ ਸਨ, ਬਹੁਤੇ ਬੋਟੀਆਂ ਬੋਟੀਆਂ ਕੁੱਕਰ ਖਾ ਜਾਣੇ, ਪਰ ਬਾਕੀ ਤਾਂ ਇਸ ਤਰ੍ਹਾਂ ਹੀ ਕੁਦਰਤ ਉਹਨਾਂ ਨੂੰ ਸਮੇਟ ਲੈਂਦੀ ਹੈ, ਕਿਉਂਕਿ ਉਹ ਪਰਮਾਤਮਾ ਦੀ ਸ਼ਕਤੀ ਹੈ।

ਤੇ ਆਪ ਅਜੁੰਨੀ ਰਿਹਾ। ਮੈਂ ਕਿਹਾ ਚਾਰ ਜੁੰਨੀਆਂ ਨੇ, ਅੰਡਜ ਹੈ ਪੰਛੀਆਂ ਦੀ, ਜੇਰਜ ਹੈ ਸਾਡੀ ਤੇ ਜਾਨਵਰਾਂ ਦੀ, ਸੇਤਜ ਹੈ ਜੀਵ ਜੰਤੂ ਕਿਰਮਾਂ ਦੀ, ਕਿਰਮ ਪੈ ਜਾਂਦੇ ਜਿਉਂਦਿਆਂ ਹੀ ਕਿਸੇ ਦੇ ਜੀਵਾਂ ਦੇ ਜ਼ਖਮਾਂ ਵਿੱਚ ਪੈ ਜਾਂਦੇ ਨੇ, ਬਾਹਰੋਂ ਤੇ ਨਹੀਂ ਕੋਈ ਲਿਆ ਕੇ ਪਾਉਂਦਾ ਕਿਉਂਕਿ ਅੰਦਰ ਹੀ ਸਾਰਾ ਕੁਝ ਚੱਲਦਾ। ਚੌਥੇ ਹੈ ਉਤਪੁਜ, ਉਤਪੁਜ ਦਾ ਅਰਥ ਹੈ ਵਨਸਪਤੀ, ਜਿਹੜੇ ਧਰਤੀ ਤੋਂ ਫਲ ਬੂਟੇ ਉੱਗਦੇ ਨੇ, ਇਹ ਚੌਥੀ ਜੂਨ ਹੈ, ਇਹਨੂੰ ਉਤਪੁਜ ਕਿਹਾ ਜਾਂਦਾ ਜਿਹੜੀ ਧਰਤੀ ਤੋਂ ਪੈਦਾ ਹੁੰਦੀ ਹੈ। ਤੇ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਇਹ ਸਾਰੇ ਤੇਰੇ ਜੀਵ ਕੀਤੇ ਹੋਏ ਨੇ, ਬਣਾਏ ਹੋਏ ਨੇ, ਇਹ ਚਾਰੇ ਖਾਣੀਆਂ ਤੂੰ ਪਰਮਾਤਮਾ ਬਣਾਈਆਂ ਨੇ, ਪਰ ਤੂੰ ਇਹਨਾਂ ਚਾਰਾਂ ਚੋਂ ਕਿਸੇ ਇੱਕ ਵਿੱਚ ਨਹੀਂ ਰਹਿੰਦਾ। ਜੇ ਕੋਈ ਤੈਨੂੰ ਕਹੇ ਕਿ ਤੂੰ ਆਂਡੇ ਤੋਂ ਪੈਦਾ ਹੋਇਆ, ਨਹੀਂ, ਹਾਲਾਂਕਿ ਆਪਾਂ ਪਰਮਾਤਮਾ ਦਾ ਇਹ ਮੰਨਦੇ ਹਾਂ, ਜਿਹੜਾ ਬ੍ਰਹਮੰਡ ਸ਼ਬਦ ਆਇਆ ਨਾ, ਇਹ ਅੰਡੇ ਤੋਂ ਹੀ ਆਇਆ, ਬ੍ਰਹਮ ਅੰਡ, ਜਿਹੜਾ ਬ੍ਰਹਮ ਦਾ ਅੰਡਾ ਹੈ, ਅੰਡਜ ਬਣਿਆ ਹੈ, ਬ੍ਰਹਮ ਤੋਂ ਜਿਹੜਾ ਬਣਿਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਜੀ ਨੇ ਕਹਿੰਦੇ ਵੀ ਉਹਦੇ ਤੋਂ ਬਣੇ, ਉਹਦੇ ਤਾਂ ਜੀਵ ਹੋ ਸਕਦੇ ਨੇ, ਪਰ ਉਹਨੂੰ ਬਣਾਉਣ ਵਾਲਾ ਕੋਈ ਜੀਵ ਨਹੀਂ, ਨਾ ਉਹ ਅੰਡਜ ਹੋ ਸਕਦਾ, ਨਾ ਜੇਰਜ ਹੋ ਸਕਦਾ, ਨਾ ਉਹਦੀ ਉਤਪਤੀ ਅੰਡੇ ਤੋਂ ਹੋਈ ਹੈ, ਨਾ ਜੇਰ ਤੋਂ ਹੋਈ ਹੈ, ਨਾ ਕੋਈ ਕਿਰਮ ਹੈ, ਤੇ ਨਾ ਉਹ ਧਰਤੀ ਤੋਂ ਪੈਦਾ ਹੁੰਦਾ। ਇਹਦਾ ਮਤਲਬ ਹੈ ਉਹ ਕਿਸੇ ਵੀ ਜੂਨੀ ਰਾਹੀਂ ਆਜ਼ਾਦ ਹੈ, ਕਿਸੇ ਵੀ ਜੂਨੀ ਨੂੰ ਵਰਤ ਕੇ ਉਹ ਪ੍ਰਗਟ ਹੋ ਸਕਦਾ। ਜੋ ਵੀ ਅਸੀਂ ਮਿਥਿਹਾਸ ਪੜ੍ਹਦੇ ਹਾਂ ਜਾਂ ਅਸੀਂ ਕਿਸੇ ਵੀ ਧਰਮ ਦਾ ਅਧਿਐਨ ਕਰਦੇ ਹਾਂ, ਜਦੋਂ ਵੀ ਪਰਮੇਸ਼ਵਰ ਦੇ ਅਵਤਾਰ ਦੇ ਆਉਣ ਦਾ ਜ਼ਿਕਰ ਕੀਤਾ, ਖਾਸ ਕਰਕੇ ਇਸ ਕਰਮ ਦੇ ਅੰਦਰ ਪੂਰਵ ਦਾ ਇਤਿਹਾਸ ਬੜਾ ਕਮਾਲ ਦਾ ਹੈ, ਕਿਉਂਕਿ ਉਹਨੇ ਪਰਮਾਤਮਾ ਨੂੰ ਹਰ ਜੂਨ ਵਿੱਚ ਵਰਤਿਆ। ਜਿਹੜਾ ਅਸੀਂ 24 ਅਵਤਾਰਾ ਪੜ੍ਹਦੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਤਸਮ ਵਿੱਚ ਵਰਤਿਆ ਹੈ, ਤੇ ਪੂਰਵ ਦੇ ਜਿਹੜਾ ਸਾਹਿਤ ਹੈ, ਧਾਰਮਿਕ ਸਾਹਿਤ, ਉਹਦੇ ਵਿੱਚ ਤਾਂ 24 ਅਵਤਾਰਾਂ ਦੀ ਬੜੀ ਗੱਲ ਕੀਤੀ ਹੈ, ਪਰ ਉਹ 24 ਅਵਤਾਰ ਬੰਦੇ ਦੇ ਰੂਪ ਵਿੱਚ ਥੋੜਾ ਆਏ ਨੇ, ਸਾਰੀਆਂ ਖਾਣੀਆਂ ਵਿੱਚ ਆਏ ਨੇ। ਕੂਰਮ ਵੀ ਆਇਆ, ਸੂਕਰ ਵੀ ਆਇਆ, ਮੱਛ ਵੀ ਆਇਆ, ਕੱਛ ਵੀ ਆਇਆ। ਇਹ ਕੀ ਹੈ ਕਿ ਉਹ ਪਰਮਾਤਮਾ ਹਰ ਜੀਵ ਖਾਣੀਆਂ ਬਣਾਉਣ ਵਾਲਾ, ਤੇ ਉਹ ਆਪ ਇੰਨਾ ਆਜ਼ਾਦ ਹੈ, ਉਹ ਜਿਸ ਮਰਜ਼ੀ ਮਾਰਗ ਰਾਹੀਂ ਆਉਣਾ ਚਾਹੇ ਉਹ ਸੰਸਾਰ ਵਿੱਚ ਆ ਕੇ ਸੰਸਾਰ ਦਾ ਭਲਾ ਕਰ ਸਕਦਾ, ਕਿਉਂਕਿ ਉਹਨੇ ਇਹ ਥਾਪਿਆ ਹੈ, ਸੰਸਾਰ ਇਹ ਬਣਾਇਆ ਹੈ, ਆਪੇ ਜਗਤ ਉਪਾਇਕ ਹੈ, ਪੈਦਾ ਕਰਕੇ। ਗੁਣ ਔਗਣ ਕਰੇ ਵਿਚਾਰ, ਤੇ ਗੁਣਾਂ ਤੇ ਔਗਣਾਂ ਦੀ ਵਿਚਾਰ ਵੀ ਜੀਵਾਂ ਦੇ ਵਿੱਚ ਆਪ ਧਰਦਾ ਹੈ। ਗੁਣ ਤੇ ਔਗਣ, ਚੰਗਾ ਤੇ ਮਾੜਾ, ਉੱਚਾ ਤੇ ਨੀਵਾਂ ਦੀ ਸਮਝ ਜਿਹੜੀ ਹੈ, ਇਹ ਸੰਸਾਰ ਦੇ ਵਿੱਚ ਪਰਮਾਤਮਾ ਨੇ ਮਤ ਵਿੱਚ ਪਾਈ ਹੈ। ਉਹਦੀ ਮਤ ਤੋਂ ਬਿਨਾਂ ਬੰਦਾ ਇਹ ਸਮਝ ਹੀ ਨਹੀਂ ਸਕਦਾ ਕੀ ਗੁਣ ਹੈ ਤੇ ਕੀ ਔਗਣ ਹੈ। ਤੇ ਗੁਣ ਤੇ ਔਗਣ ਦੋਹੇ ਚਾਹੀਦੇ ਨੇ ਜੇ ਸੰਸਾਰ ਬਣਨਾ ਹੈ ਨਾ। ਹਾਲਾਂਕਿ ਕੋਈ ਬੰਦਾ ਨਹੀਂ ਚਾਹੁੰਦਾ ਮੇਰੀ ਜ਼ਿੰਦਗੀ ਵਿੱਚ ਹਨੇਰਾ ਹੋਵੇ, ਕੋਈ ਬੰਦਾ ਨਹੀਂ ਚਾਹੁੰਦਾ ਜ਼ਿੰਦਗੀ ਵਿੱਚ ਦੁੱਖ ਹੋਣ, ਕੋਈ ਬੰਦਾ ਨਹੀਂ ਚਾਹੁੰਦਾ ਜ਼ਿੰਦਗੀ ਵਿੱਚ ਮੁਸੀਬਤਾਂ ਹੋਣ, ਪਰ ਹਕੀਕਤ ਇਹ ਹੈ ਸਾਨੂੰ ਜੇ ਸੁੱਖਾਂ ਦਾ ਅਹਿਸਾਸ ਹੁੰਦਾ ਹੈ, ਸਾਨੂੰ ਜੇ ਖੁਸ਼ੀ ਦਾ ਅਹਿਸਾਸ ਹੁੰਦਾ ਹੈ, ਸਾਨੂੰ ਜੇ ਪਿਆਰ ਦਾ ਅਹਿਸਾਸ ਹੁੰਦਾ ਹੈ, ਇਹਦਾ ਮਤਲਬ ਇਹ ਹੈ ਕਿ ਅਸੀਂ ਦੁੱਖ ਹੰਢਾਏ ਨੇ, ਅਸੀਂ ਗਮੀਆਂ ਹੰਢਾਈਆਂ ਨੇ, ਅਸੀਂ ਪਰੇਸ਼ਾਨੀਆਂ ਹੰਢਾਈਆਂ ਨੇ, ਅਸੀਂ ਮੁਸ਼ਕਲਾਂ ਹੰਢਾਈਆਂ ਨੇ, ਉਸੇ ਬੰਦੇ ਨੂੰ ਪਤਾ ਲੱਗੇਗਾ ਨਾ ਵੀ ਸੁੱਖ ਕੀ ਹੈ, ਆਰਾਮ ਕੀ ਹੈ, ਪ੍ਰੇਮ ਕੀ ਹੈ, ਪਿਆਰ ਕੀ ਹੈ, ਚੰਗਾ ਕੀ ਹੈ, ਜਿਹਨੇ ਸਾਰਾ ਦੂਜਾ ਵੀ ਫੇਸ ਕੀਤਾ। ਜਿਸ ਬੰਦੇ ਨੇ ਦੁੱਖ ਹੀ ਨਹੀਂ ਫੇਸ ਕੀਤਾ ਜੀਵਨ ਵਿੱਚ, ਸੰਘਰਸ਼ ਹੀ ਨਹੀਂ ਜੀਵਨ ਵਿੱਚ ਹੰਢਾਇਆ, ਪਰੇਸ਼ਾਨੀ ਨਹੀਂ ਹੰਢਾਈ, ਉਹਨੂੰ ਕੀ ਪਤਾ ਹੋਏਗਾ ਵੀ ਆਰਾਮ ਕੀ ਹੁੰਦਾ। ਉਹਦੇ ਲਈ ਤੇ ਆਰਾਮ ਵੀ ਰੋਗ ਹੀ ਬਣ ਜਾਏਗਾ, ਉਹਨੂੰ ਨਹੀਂ ਪਤਾ ਕਿ ਸੁੱਖ ਕੀ ਹੈ, ਦੁੱਖ ਕੀ ਹੈ, ਕਿਉਂਕਿ ਉਹਨੇ ਇਸ ਜੀਵਨ ਵਿੱਚ ਇਸ ਚੀਜ਼ ਨੂੰ ਹੰਢਾਇਆ ਨੇ। ਚਾਨਣ ਦੀ ਕੀਮਤ ਵੀ ਉਸ ਬੰਦੇ ਨੂੰ ਹੋਏਗੀ ਜਿਹਨੇ ਹਨੇਰੇ ਵਿੱਚ ਸਮਾਂ ਕੱਢਿਆ, ਉਹਨੂੰ ਪਤਾ ਹੈ ਕਿ ਪ੍ਰਕਾਸ਼ ਦੀ ਕੀ ਵੈਲਿਊ, ਕੀ ਕੀਮਤ ਹੈ। ਕਹਿਣ ਤੋਂ ਭਾਵ ਕਿ ਇਹ ਪਰਮਾਤਮਾ ਨੇ ਕੋਈ ਅਜਾਈ ਬਿਨਾਂ ਕਾਰਨ ਤੋਂ ਸਾਡੇ ਤੇ ਨਹੀਂ ਥੋਪ ਦਿੱਤਾ ਕਿ ਦੁੱਖ ਕਿਉਂ ਆਇਆ ਜੀ, ਮੁਸੀਬਤਾਂ ਕਿਉਂ ਨੇ ਜੀ, ਬੁਰਿਆਈਆਂ ਕਿਉਂ ਨੇ, ਕਿਉਂਕਿ ਸੰਸਾਰ ਬਣਿਆ ਹੀ ਦੋ ਤੋਂ ਹੈ। ਹਾਲਾਂਕਿ ਬਣਾਇਆ ਉਹਨੇ ਦੋਹਾਂ ਪਾਸੇ ਉਹ ਆਪ ਹੈ, ਦੋਵੇਂ ਥਾਵ ਰੱਖੇ ਗੁਰੂ ਸੂਰੇ, ਅਸੀਂ ਪੜ੍ਹਦੇ ਹਾਂ ਲੋਕ ਤੇ ਪਰਲੋਕ ਦੇ ਲਈ, ਪਰ ਦੋਵਾਂ ਥਾਵਾਂ ਦਾ ਮਤਲਬ ਹੈ ਵੀ ਦੋਵਾਂ ਚੀਜ਼ਾਂ ਵਿੱਚ ਉਹ ਆਪ ਹੈ। ਇੱਕ ਤੇ ਉਹ ਆਪ ਹੈ, ਲਿਵ ਧਾਤ ਦੋਹੇ ਰਾਹ ਹੈ, ਲਿਵ ਦਾ ਰਾਹ ਉਹਦਾ ਆਪਣਾ ਪੂਰਨ ਸ਼ੁੱਧ ਹੈ ਜਿੱਥੇ ਉਹ, ਤੇ ਧਾਤ ਉਹਦਾ ਮਤਲਬ ਹੈ ਉਹਦੀ ਮਾਇਆ ਹੈ, ਉਹਦੀ ਸੰਸਾਰ ਹੈ, ਉਹਦਾ ਪ੍ਰਤੀਬਿੰਬ ਹੈ, ਉਹਦਾ ਪਰਛਾਵਾਂ ਹੈ, ਪਰ ਬਣਿਆ ਤੇ ਉਹਦੇ ਤੋਂ ਹੀ ਹੈ, ਉਹਦੇ ਬਿਨਾਂ ਵੀ ਸੰਸਾਰ ਨਹੀਂ ਬਣ ਸਕਦਾ। ਇਹ ਦੋਵੇਂ ਚੀਜ਼ਾਂ ਗੁਣ ਤੇ ਔਗਣ ਉਹਨੇ ਟਿਕਾਏ। ਜੇ ਅਸੀਂ ਕਹੀਏ ਸਾਰੇ ਗੁਣੀ ਹੋ ਜਾਣ, ਸਾਰੇ ਚੰਗੇ ਹੋ ਜਾਣ, ਹਾਲਾਂਕਿ ਫਿਰ ਉਹ ਗੱਲ ਕਿ
नेकी दी गल कीती जांदी है, चंगयाई दी गल कीती जांदी है। संसार विच हर धर्म भले दी गल सिखाउंदा है, हर धर्म

ਚੰਗੀ ਵਾਰਤਾ ਕਰਦਾ, ਨੇਕ ਹੋਣ ਦੀ ਗੱਲ ਕਰਦਾ, ਪਰ ਹਕੀਕਤ ਇਹੀ ਹੈ ਕਿ ਸੰਸਾਰ ਸਾਰਾ ਕਦੀ ਨੇਕ ਹੋ ਨਹੀਂ ਸਕਦਾ, ਸੰਸਾਰ ਦੇ ਸਾਰੇ ਲੋਕ ਕਦੀ ਭਲੇ ਨਹੀਂ ਹੋ ਸਕਦੇ ਤੇ ਨਾ ਹੀ ਕਦੇ ਬੁਰੇ ਹੋ ਸਕਦੇ ਨੇ। ਹਾਂ, ਇੰਨਾ ਹੋ ਸਕਦਾ ਜਿਸ ਪਾਸੇ ਅਨੁਪਾਤ ਜ਼ਿਆਦਾ ਹੋਵੇ ਉਸ ਹਿਸਾਬ ਨਾਲ ਉਹਦਾ ਯੁੱਗ ਬਣ ਜਾਂਦਾ। ਜਿਵੇਂ ਵੀ ਸਤਯੁੱਗ ਵਿੱਚ ਸਾਰੇ ਲੋਕ ਬਹੁਤ ਜ਼ਿਆਦਾ ਅਨੁਪਾਤ ਵਿੱਚ ਸਤੀ ਲੋਕ ਸਨ, ਸੱਚ ਤੇ ਤੁਰਨ ਵਾਲੇ ਸਨ, ਧਰਮ ਤੇ ਤੁਰਨ ਵਾਲੇ ਸਨ। ਤ੍ਰੇਤਾ ਆਇਆ ਜੱਗ ਕਰਨ ਲੱਗ ਗਏ, ਦੁਆਪਰ ਆਇਆ ਤੀਰਥ ਬਟਨ ਹੋਣ ਲੱਗ ਗਏ, ਰਟਨ ਹੋਣ ਲੱਗ ਗਏ। ਹੁਣ ਕਲਯੁੱਗ ਹੈ, ਇਹਦੇ ਵਿੱਚ ਅਨੁਪਾਤ ਕੀ ਹੈ ਕਿ ਮਾੜਿਆਂ ਦੀ, ਬੁਰਿਆਂ ਦੀ, ਔਗਣਹਾਰਿਆਂ ਦੀ, ਜ਼ਾਲਮਾਂ ਦੀ, ਦੁੱਖਾਂ ਵਾਲਿਆਂ ਦੀ, ਕਲੇਸ਼ਾਂ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ, ਭਰਮੀਆਂ ਦੀ, ਪਖੰਡੀਆਂ ਦੀ, ਵਹਿਮਾਂ ਭਰਮਾਂ ਦੀ ਗਿਣਤੀ ਜ਼ਿਆਦਾ ਹੈ, ਤੇ ਜਿਹੜੇ ਉਸ ਅਕਾਲ ਨਾਲ ਜੁੜਨ ਵਾਲੇ, ਇੱਕ ਨਾਲ ਜੁੜਨ ਵਾਲੇ, ਉਹਨਾਂ ਦੀ ਗਿਣਤੀ ਘੱਟ ਹੈ। ਅਨੁਪਾਤ ਵਿਗੜ ਜਾਂਦਾ, ਉਹਨੂੰ ਬੈਲੈਂਸ ਕੀਤਾ ਜਾਂਦਾ ਹੈ ਸੰਸਾਰ ਦੇ ਵਿੱਚ ਹਰ ਚੀਜ਼। ਤੁਸੀਂ ਬ੍ਰਹਿਮੰਡ ਛੱਡੀਏ, ਆਪਾਂ ਆਪਣਾ ਸਰੀਰ ਵੇਖੀਏ, ਸਾਡੇ ਸਰੀਰ ਵਿੱਚ ਅੱਗ ਵੀ ਹੈ, ਪਾਣੀ ਵੀ ਹੈ, ਸਾਡੇ ਸਰੀਰ ਦੇ ਅੰਦਰ ਹਰ ਚੀਜ਼ ਹੈ ਜਿਹੜੀ ਬਾਹਰ ਹੈ, ਪਰ ਅਨੁਪਾਤ ਵਿੱਚ ਹੈ। ਅਨੁਪਾਤ ਦਾ ਅਰਥ ਹੈ ਪੂਰੀ ਮਿਕਦਾਰ ਵਿੱਚ ਹੈ ਜਿੰਨੀ ਸਾਡੇ ਸਰੀਰ ਨੂੰ ਚਾਹੀਦੀ ਹੈ। ਕੋਈ ਚੀਜ਼ ਸਾਡੇ ਸਰੀਰ ਦੇ ਵਿੱਚ, ਹਵਾ, ਹਵਾ ਕੀ ਚੀਜ਼ ਹੈ, ਪਰ ਸਾਡੇ ਸਰੀਰ ਵਿੱਚ ਹਵਾ ਦੀ ਘਾਟ ਬਾਅਦ ਵੀ ਸਾਡੇ ਅੰਦਰ ਰੋਗ ਪੈਦਾ ਕਰਦੇ। ਹਵਾ ਦਾ ਵਾਧਾ ਹੋ ਜਾਏ ਸਰੀਰ ਨੂੰ ਗਠੀਆ ਹੋ ਜਾਂਦਾ ਹੈ, ਜਿਹੜੀਆਂ ਹੱਡਾਂ ਵਿੱਚ ਗੰਢਾਂ ਪੈ ਜਾਂਦੀਆਂ ਨੇ, ਸਰੀਰ ਮੁੜਨਾ ਸ਼ੁਰੂ ਹੋ ਜਾਂਦਾ ਹੈ, ਸਰੀਰ ਦੇ ਅੰਗ ਸਾਡੇ ਮੂਵਮੈਂਟ ਨਹੀਂ ਕਰਦੇ। ਇਹਦਾ ਕਾਰਨ ਕੀ ਕਿ ਸਾਡੇ ਅੰਦਰ ਵਾਤ ਰੋਗ ਹੋ ਗਿਆ, ਤੇ ਵਾਤ ਰੋਗ ਦਾ ਅਰਥ ਹੁੰਦਾ ਹਵਾ ਦਾ ਰੋਗ ਹੋ ਗਿਆ। ਹਵਾ ਦਾ ਅਰਥ ਹੈ ਜਾਂ ਇਹਦੇ ਵਿੱਚ ਹਵਾ ਦਾ ਰੂਪ ਜ਼ਿਆਦਾ ਹੋ ਗਿਆ, ਹਵਾ ਵੱਧ ਗਈ ਹੈ, ਤੇ ਜਾਂ ਇਹਦੇ ਵਿੱਚ ਵਾਯੂ ਦਾ ਘਾਟਾ ਹੋ ਗਿਆ, ਕਮੀ ਹੋ ਗਈ ਹੈ, ਪਾਣੀ ਦੀ ਕਮੀ ਹੋ ਜਾਏ। ਬੰਦੇ ਨੂੰ ਜਲਦਰ ਰੋਗ ਵੀ ਹੋ ਜਾਂਦੇ ਨੇ, ਉਹਨੂੰ ਜਲਦਰ ਰੋਗ ਕਿਹਾ ਜਾਂਦਾ ਜਿਹੜੇ ਪਾਣੀ ਤੋਂ ਹੋ ਜਾਂਦੇ ਨੇ। ਘੱਟ ਹੋ ਜਾਏ ਪਾਣੀ ਤਾਂ ਵੀ ਜੀਵਨ ਦੀ ਬਰਬਾਦੀ ਹੈ, ਬੈਲੈਂਸ ਨਹੀਂ ਰਿਹਾ, ਤੇ ਵੱਧ ਜਾਏ ਤਾਂ ਵੀ ਜੀਵਨ ਦੀ ਬਰਬਾਦੀ। ਪਿੱਤ, ਪਿੱਤ ਦਾ ਅਰਥ ਹੈ ਅਗਨ, ਸਾਡੇ ਅੰਦਰ ਅਗਨੀ ਕੰਮ ਕਰਦੀ ਹੈ ਨਾ। ਅਸੀਂ ਆਪਣਾ ਜਦੋਂ ਕਿਸੇ ਨੂੰ ਫੀਵਰ ਹੁੰਦਾ, ਬੁਖਾਰ ਹੁੰਦਾ, ਅਸੀਂ ਆਪਣਾ ਟੈਂਪਰੇਚਰ ਮਾਪਦੇ ਹਾਂ, ਉਹਦਾ ਮਤਲਬ ਕੀ ਹੈ ਕਿ ਸਾਡੇ ਅੰਦਰ ਪਿੱਤ ਦਾ, ਤਾਪ ਦਾ ਵਾਧਾ ਹੋ ਗਿਆ, ਜਵਾਰ ਵੱਧ ਗਿਆ, ਤੇ ਉਹ ਵੀ ਸਾਡੇ ਸਰੀਰ ਲਈ ਰੋਗ ਬਣ ਜਾਂਦਾ ਹੈ, ਸਾਡੇ ਸਰੀਰ ਵਿੱਚ ਦੁੱਖ ਆ ਜਾਂਦਾ ਹੈ। ਕਿਸੇ ਚੀਜ਼ ਦਾ ਵਧਣਾ, ਟੈਂਪਰੇਚਰ ਘੱਟ ਜਾਏ ਤੇ ਬੰਦੇ ਨੂੰ ਨਮੂਨੀਆ ਹੋ ਜਾਂਦਾ, ਠੰਡ ਲੱਗ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ, ਇੱਕ ਸਰੀਰ ਦੀ ਗੱਲ ਮੈਂ ਕਰ ਰਿਹਾ ਆਪਣੇ ਆਪੇ ਦੀ, ਕਿ ਅਨੁਪਾਤ ਏਡੀ ਵੱਡੀ ਚੀਜ਼ ਹੈ ਕਿ ਇਹਦੇ ਵਿੱਚ ਹਰ ਚੀਜ਼ ਜਦੋਂ ਆਪਣੇ ਸੀਮਾ ਵਿੱਚ ਰਹੇਗੀ, ਆਪਣੇ ਜਜ਼ਬ ਵਿੱਚ ਰਹੇਗੀ, ਉਦੋਂ ਕੋਈ ਵੀ ਹੋਏ ਭਲਾ ਹੀ ਕਰੇਗੀ। ਹੁਣ ਅੱਗ ਨੂੰ ਅਸੀਂ ਕਹੀਏ ਵੀ ਅੱਗ ਤਾਂ ਬੁਰੀ ਹੈ, ਸਾੜਦੀ ਹੈ, ਪਰ ਜੇ ਅੱਗ ਮਿਕਦਾਰ ਵਿੱਚ ਨਾ ਹੋਵੇ ਸਾਡਾ ਭੋਜਨ ਹੀ ਨਹੀਂ ਪਚ ਸਕਦਾ, ਸਾਡੇ ਜੀਵਨ ਦੇ ਅੰਦਰ ਅਸੀਂ ਦੌੜ ਨਹੀਂ ਸਕਦੇ। ਹੋਰ ਕਈ ਚੀਜ਼ਾਂ ਨੇ ਜਿਹੜੀਆਂ ਅੱਗ ਤੋਂ ਬਚਦੀਆਂ, 15 ਤੱਤਾਂ ਤੋਂ ਬਹੁਤ ਕੁਝ ਸਾਡਾ ਬਣਦਾ, ਉਹ ਬਣ ਹੀ ਨਹੀਂ ਸਕਦਾ ਸਾਡੇ ਜੀਵਨ ਦੇ। ਇਸੇ ਤਰ੍ਹਾਂ ਜੇ ਔਗਣ ਹਾਰੇ ਨਾ ਹੋਣ ਸੰਸਾਰ ਵਿੱਚ, ਔਗਣ ਹੀ ਨਾ ਹੋਣ, ਉਹ ਗੁਣਾਂ ਦੀ ਕਿਵੇਂ ਵੈਲਿਊ ਪੈ ਸਕਦੀ ਹੈ? ਰਾਤ ਨਾ ਹੋਵੇ ਦਿਨ ਦੀ ਕਿਵੇਂ ਵੈਲਿਊ ਪੈ ਸਕਦੀ ਹੈ? ਬੁਰੇ ਨਾ ਹੋਣ ਭਲੇ ਦੀ ਕਿਵੇਂ ਵੈਲਿਊ ਪੈ ਸਕਦੀ? ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਇਹ ਤਾਂ ਭਗਤ ਸਾਹਿਬਾਨਾਂ ਨੇ ਇੱਥੋਂ ਤੱਕ ਕਿਹਾ ਵੀ ਉਹ ਇਹ ਨਹੀਂ ਸਨ ਕਹਿੰਦੇ ਵੀ ਇਹ ਵਾਹਿਗੁਰੂ ਸਾਰਾ ਸੰਸਾਰ ਪਾਪੀਆਂ ਨਾਲ ਭਰ ਜੇ, ਪਰ ਉਹਨਾਂ ਨੇ ਗੱਲ ਕਹੀ ਵੀ ਪਰਮਾਤਮਾ ਜੇ ਤੈਨੂੰ ਪਤਿਤ ਪਾਵਨ ਕਿਹਾ ਜਾਂਦਾ ਨਾ, ਤੇ ਮੈਂ ਪਾਪੀਆਂ ਦਾ ਧੰਨਵਾਦ ਕਰਦਾ, ਕਿਉਂਕਿ ਪਾਪੀ ਹੋਏ, ਤੂੰ ਪਾਪੀਆਂ ਦਾ ਪਾਪ ਖੰਡਨ ਕੀਤਾ, ਉਹਨਾਂ ਨੂੰ ਪਵਿੱਤਰ ਕੀਤਾ, ਤਾਂ ਤੂੰ ਪਤਿਤ ਪਾਵਨ ਬਣਿਆ। ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਦਾ, ਵੀ ਤੇਰਾ ਨਾਮ ਹੀ ਪਤਿਤ ਪਾਵਨ ਨਹੀਂ ਸੀ ਪੈਣਾ। ਕਹਿਣ ਤੋਂ ਭਾਵ ਹੀ ਫਿਰ ਗੱਲ ਕਿ ਇਹਨੂੰ ਉਸ ਪਾਸੇ ਨਹੀਂ ਲਿਜਾਣਾ ਵੀ ਇਹ ਕਹੀਏ ਵੀ ਇੱਥੇ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਜਾਂ ਭਾਈ ਸਾਹਿਬ ਇਹ ਕਹਿ ਰਹੇ ਨੇ ਵੀ ਮਾੜੇ ਬੰਦੇ ਹੋਣੇ ਚਾਹੀਦੇ ਨੇ, ਬੁਰੇ ਹੋਣੇ ਚਾਹੀਦੇ ਨੇ। ਇਹ ਗੁਰਦੇਵ ਜੀ ਦੇ ਕਹਿਣ ਦਾ ਕਦੀ ਵੀ ਸੰਦਰਭ ਨਹੀਂ, ਸਤਿਗੁਰੂ ਜੀ ਦੇ ਕਹਿਣ ਦਾ ਬਚਨ ਹੈ ਕਿ ਮਤਲਬ ਹੈ ਗੁਣ ਔਗਣ ਕਰੇ ਵਿਚਾਰ, ਬੰਦੇ ਦੇ ਅੰਦਰ ਗੁਣਾਂ ਦੀ ਤੇ ਔਗਣਾਂ ਦੀ ਵਿਚਾਰ ਆ ਪਰਮਾਤਮਾ ਨੇ ਪਾਈ। ਹੋਰ ਸੌਖਾ ਕਰਦੀ ਹੈ ਗੁਰੂ ਸਾਹਿਬ ਨੇ ਇੱਥੋਂ ਤੱਕ ਕਿਹਾ ਬਿਖ ਅੰਮ੍ਰਿਤ ਬਸੈ ਇੱਕ ਸੰਗਾ। ਬਿਖ ਦਾ ਅਰਥ ਹੈ ਔਗਣ ਬੁਰਿਆਈਆਂ, ਅੰਮ੍ਰਿਤ ਦਾ ਅਰਥ ਹੈ ਗੁਣ ਚੰਗਿਆਈਆਂ। ਇੱਕ ਸੰਗਾ, ਕੋਈ ਇਨਸਾਨ ਹੱਥ ਖੜਾ ਕਰਕੇ ਨਹੀਂ ਕਹਿ ਸਕਦਾ, ਭਾਵੇਂ ਉਹ ਗੱਲਾਂ ਨਾਲ ਬੜਾ ਚੰਗਾ ਬਣਦਾ ਹੋਵੇ, ਗੱਲਾਂ ਨਾਲ ਬੜੇ ਉਹ ਵੱਡੇ ਤੋਂ ਵੱਡੇ ਵਾਅਦੇ ਕਰਦਾ ਹੋਵੇ, ਪਰ ਹਰ ਇਨਸਾਨ ਦੇ ਅੰਦਰ ਬਿਖ ਤੇ ਅੰਮ੍ਰਿਤ ਇਕੱਠੇ ਹੁੰਦੇ ਨੇ। ਹਾਂ, ਇਹ ਵੇਖਣਾ ਪੈਂਦਾ ਹੈ। ਮੂਰਖ ਕੀ ਕਰਦਾ ਕਿ ਉਹ ਪਤਾ ਨਹੀਂ ਜਿੱਥੇ ਅੰਮ੍ਰਿਤ ਵਰਤਣਾ ਉੱਥੇ ਬਿਖ ਵਰਤਦੇ, ਤੇ ਜਿੱਥੇ ਬਿਖ ਤੋਂ ਕੰਮ ਲੈਣਾ ਉੱਥੇ ਅੰਮ੍ਰਿਤ ਦਾ ਕੰਮ ਕਰਦੇ। ਮੈਂ ਕਈ ਵਾਰੀ ਗੱਲ ਕਹੀ ਹੈ ਵੀ ਸਿਆਣਾ ਵੈਦ
ਜ਼ਹਿਰ ਦੀ ਵੀ ਦੁਆ ਬਣਾ ਕਰਕੇ ਬੰਦੇ ਨੂੰ ਜੀਵਨ ਦੇ ਦਿੰਦਾ, ਤੇ ਮੂਰਖ ਬੰਦਾ ਅੰਮ੍ਰਿਤ ਵੀ ਜ਼ਹਿਰ ਬਣਾ ਕਰਕੇ ਲੋਕਾਂ ਦੀ ਮੌਤ ਦੇ ਕਗਾਰ ਤੱਕ ਉਹਨਾਂ ਨੂੰ ਪਹੁੰਚਾ ਦਿੰਦਾ। ਹੁਣ ਅਸੀਂ ਕਹੀਏ ਵੀ ਪਰਮਾਤਮਾ ਨੇ ਵੇਖੀ ਕਿਉਂ ਬਣਾਈ, ਜੇ ਜ਼ਹਿਰ ਨਾਲ ਲੋਕ ਮਰ ਜਾਂਦੇ ਨੇ ਤੇ ਜ਼ਹਿਰ ਪਰਮਾਤਮਾ ਨੇ ਕੁਦਰਤ ਨੇ ਕਿਉਂ ਬਣਾਈ, ਅੱਗ ਨਾਲ ਲੋਕ ਸੜ ਜਾਂਦੇ ਨੇ ਤੇ ਅੱਗ ਕਿਉਂ ਬਣਾਈ, ਪਾਣੀ ਨਾਲ ਲੋਕ ਡੁੱਬਦੇ ਨੇ ਪਾਣੀ ਕਿਉਂ ਬਣਾਇਆ, ਹਵਾ ਨਾਲ ਲੋਕਾਂ ਦੇ ਘਰ ਉੱਜੜ ਜਾਂਦੇ ਨੇ, ਘਰ ਜਿਹੜੇ ਨੇ ਟੁੱਟ ਜਾਂਦੇ ਨੇ ਤੂਫਾਨਾਂ ਵਿੱਚ, ਹਵਾ ਕਿਉਂ ਬਣਾਈ। ਇਹ ਗੱਲਾਂ ਕਹਿਣੇ ਆਂਦਾ ਮਤਲਬ ਫਿਰ ਤਾਂ ਇੱਥੋਂ ਤੱਕ ਆਉਣਾ ਪਏਗਾ ਕਿ ਦੁਨੀਆ ਮਰਦੀ ਹੈ, ਸੰਸਾਰ ਵਿੱਚ ਬੰਦਾ ਮਰਦਾ ਹੈ, ਫਿਰ ਬੰਦਾ ਹੀ ਕਿਉਂ ਬਣਾਇਆ, ਦੁਨੀਆ ਹੀ ਕਿਉਂ ਬਣਾਈ, ਰੱਬ ਨੇ। ਗੱਲ ਨਹੀਂ ਮੁੱਕਣੀ ਜਿੱਥੋਂ ਤੱਕ ਮਰਜ਼ੀ ਲੈ ਜੇ। ਸੋ ਭਾਵ ਇਹ ਹੈ ਵੀ ਇਸ ਖੇਡ ਨੂੰ ਬੁੱਝਣਾ ਹੈ। ਜਿਹੜੇ ਤਿਸ ਤਰ੍ਹਾਂ ਚੱਲਦੇ ਨੇ ਨਾ, ਜਿਹੜੇ ਹਾਰਨਾ ਪਸੰਦ ਕਰਦੇ ਨੇ, ਖੇਡਣਾ ਨਹੀਂ ਪਸੰਦ ਕਰਦੇ, ਜਿਨ੍ਹਾਂ ਨੂੰ ਖੇਡ ਉਹ ਚੰਗੀ ਨਹੀਂ ਲੱਗਦੀ, ਉਹਦੇ ਵਿੱਚੋਂ 100 ਨੁਕਸ ਕੱਢ ਦੇਣਗੇ। 100 ਨੁਕਸ ਕੱਢ ਦੇਣਗੇ ਵੀ ਬਣਾਈ ਕਿਉਂ ਹੈ, ਕਿਹੜੇ ਮੂਰਖ ਲੋਕ ਨੇ ਖੇਡ ਬਣਾ ਦਿੱਤੀ, ਤੇ ਚਾਹੀਦੀ ਨਹੀਂ, ਸਮਾਂ ਹੀ ਬਰਬਾਦ ਹੈ। ਪਰ ਜਿਹੜੇ ਖੇਡਦੇ ਨੇ ਉਹਨਾਂ ਨੂੰ ਪਤਾ ਵੀ ਸਾਨੂੰ ਇਹਦੇ ਤੋਂ ਕੀ ਲਾਭ ਮਿਲਦਾ, ਕੀ ਅਸੀਂ ਇਹਦੇ ਚੋਂ ਬਰੀਕੀਆਂ ਲੱਭਣੇ ਆ, ਕੀ ਜੁਗਤ ਸਾਨੂੰ ਮਿਲਦੀ ਹੈ, ਕੀ ਆਨੰਦ ਆਉਂਦਾ। ਇਸੇ ਤਰ੍ਹਾਂ ਸੰਸਾਰ ਦੀ, ਬ੍ਰਹਿਮੰਡ ਦੀ ਖੇਡ ਹੈ। ਜਿਹੜੇ ਤੇ ਗੁਰੂ ਦੀ ਕਿਰਪਾ ਨੂੰ ਬੁੱਝ ਜਾਂਦੇ ਨੇ, ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਨੇ, ਉਹ ਤੇ ਕਹਿੰਦੇ ਨੇ ਪਰਮਾਤਮਾ ਤੂੰ ਬਹੁਤ ਸੋਹਣਾ ਸੰਸਾਰ ਬਣਾਇਆ, ਇਹਦੇ ਵਿੱਚ ਸਾਰੇ ਜੀਵ ਪੈਦਾ ਕੀਤੇ ਨੇ, ਬਸ ਆਪਣੀ ਕਿਰਪਾ ਦੇ ਕੇ, ਆਪਣਾ ਹੱਥ ਦੇ ਕੇ ਤੂੰ ਇਸ ਮੱਲ ਅਖਾੜੇ ਵਿੱਚ ਆਪਣੇ ਪਿਆਰਿਆਂ ਨੂੰ ਜਿਤਾ ਦਿੰਦਾ। ਜਿਹੜੇ ਉਸ ਖੇਡ ਦੇ ਜਾਣੂ ਨਹੀਂ, ਭੇਤੂ ਨਹੀਂ ਜਾਂ ਚੰਗੀ ਤਰ੍ਹਾਂ ਨਹੀਂ ਖੇਡਦੇ, ਉਹ ਹਾਰ ਜਾਂਦੇ ਨੇ, ਉਹ ਬੇਪਤ ਹੁੰਦੇ ਨੇ। ਪਰ ਬਣਾਇਆ ਸਾਰਾ ਕੁਝ ਤੂੰ ਹੀ ਹੈ, ਵਿਰੋਧੀ ਵੀ ਤੂੰ ਹੈ ਤੇ ਹੱਕ ਵਿੱਚ ਵੀ ਤੂੰ ਹੈ, ਇੱਧਰ ਵੀ ਤੂੰ ਖਲੋਤਾ ਹੈ ਤੇ ਉੱਧਰ ਵੀ ਤੂੰ ਖਲੋਤਾ ਹੈ। ਗੁਣ ਔਗਣ ਕਰੇ ਵਿਚਾਰ, ਜੋ ਔਗਣਾਂ ਦੀ ਤੇ ਗੁਣਾਂ ਦੀ ਵਿਚਾਰ, ਸਾਂਝ ਗੁਣਾਂ ਦੀ ਕਰਨੀ ਹੈ। ਔਗਣਾਂ ਦੀ ਵਿਚਾਰ ਜੇ ਵਿਚਾਰ ਹੀ ਨਾ ਕਰਾਂਗੇ ਤੇ ਸਾਂਝ ਕਿਵੇਂ ਕਰਾਂਗੇ, ਔਗਣਾਂ ਦੀ ਵਿਚਾਰ ਕਰਨੀ ਪਏਗੀ। ਕਈ ਵਾਰੀ ਅਸੀਂ ਕਹਿੰਦੇ ਹਾਂ ਜੀ ਮਾੜੀ ਗੱਲ ਨੂੰ ਕੀ ਛੇੜਨਾ, ਤੁਹਾਡੇ ਸੰਦਰਭ ਕੀ ਹੈ, ਤੁਹਾਡੀ ਬਿਰਤੀ ਕੀ ਹੈ ਛੇੜਨ ਦੀ। ਕਈ ਵਾਰੀ ਜੇ ਜ਼ਖਮ ਨੂੰ ਖੁਰੇਦਿਆ ਹੀ ਨਾ ਜਾਏ, ਉਹਨੂੰ ਸਾਫ ਕਿਵੇਂ ਕੀਤਾ ਜਾਏਗਾ। ਬਹੁਤ ਗੱਲਾਂ ਐਸੀਆਂ ਨੇ ਜਿਨ੍ਹਾਂ ਨੂੰ ਬੰਦਾ ਲੋਕ ਲੱਜਾ ਕਰਕੇ, ਸਮਾਜ ਦੇ ਡਰ ਕਰਕੇ, ਧਰਮ ਦੇ ਡਰ ਕਰਕੇ, ਪਰਿਵਾਰਾਂ ਦੇ ਡਰ ਕਰਕੇ, ਬਹੁਤ ਕੁਝ ਹੈ ਜਿਸ ਨੂੰ ਆਪਣੇ ਕੂੜੇ ਨੂੰ ਦੱਬ ਕੇ ਰੱਖਦਾ, ਉਹਨੂੰ ਖੋਲਦਾ ਹੀ ਨਹੀਂ, ਇਹ ਜਾਣਦਾ ਹੀ ਨਹੀਂ ਜੀ ਕਿ ਮੈਂ ਆਪਣੇ ਔਗਣ ਨਾ ਫੁੱਲੇ, ਆਪਣੇ ਅੰਦਰ ਨੂੰ ਨਾ ਫੁੱਲਿਆ, ਜਾਂ ਕਿਸੇ ਦੇ ਔਗਣਾਂ ਨੂੰ ਨਾ ਅੰਦਰ ਨੂੰ ਨਾ ਫੁੱਲਿਆ, ਤੇ ਇਹਦਾ ਉਪਚਾਰ ਕਿਵੇਂ ਹੋਏਗਾ, ਇਹਦਾ ਉਧਾਰ ਕਿਵੇਂ ਹੋਏਗਾ। ਆਪਣੇ ਉਧਾਰ ਲਈ, ਆਪਣਿਆਂ ਦੇ ਉਧਾਰ ਦੇ ਲਈ ਗੁਣ ਤੇ ਔਗਣ ਦੋਹਾਂ ਦੀ ਵਿਚਾਰ ਕਰਨੀ ਪਏਗੀ ਕਿ ਗੁਣ ਕੀ ਨੇ, ਔਗਣ ਕੀ ਨੇ, ਤਿਆਗਣਾ ਕੀ ਹੈ, ਪੈਦਾ ਕੀ ਕਰਨਾ, ਫੜਨਾ ਕੀ ਹੈ, ਸਾਰ ਕਿਹੜਾ ਹੈ, ਅਸਾਰ ਕਿਹੜਾ ਹੈ। ਇਹ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਵਿਚਾਰ ਕਰਕੇ ਹੀ ਪਤਾ ਲੱਗੇਗਾ ਨਾ। ਆਪਣੇ ਕੋਲੋਂ ਪਹਿਲਾਂ ਹੀ ਅਸੀਂ ਇੱਕ ਨਤੀਜਾ ਦੇ ਲਈ ਵੀ ਆਹ ਚੀਜ਼ ਮਾੜੀ ਹੈ, ਆਹ ਚੀਜ਼ ਚੰਗੀ ਹੈ, ਤਾਂ ਮਤਲਬ ਹੈ ਅਸੀਂ ਆਪਣੀ ਤਰੱਕੀ ਦੇ ਰਾਹ ਨੂੰ ਰੋਕ ਦਿੱਤਾ। ਪਰ ਗੁਰੂ ਸਾਹਿਬ ਤੇ ਕਹਿੰਦੇ ਨੇ ਕਿ ਸਾਂਝ ਕਰੀਜਾ ਗੁਣਾ ਕੇਰੀ ਛਾੜ ਔਗਣ ਚੱਲੀ ਹੈ, ਪਰ ਉਹ ਵਿਚਾਰ ਕਰਨੀ ਪਏਗੀ ਨਾ ਕਿ ਕਿਹੜੇ ਔਗਣ ਨੇ, ਕਿੰਨਾ ਦੀ ਸਾਂਝ ਕਰਨੀ ਪਏਗੀ, ਤੇ ਔਗਣ ਕੌਣ ਨੇ। ਗੁਣ ਹੀ ਔਗਣ ਬਣ ਜਾਂਦੇ ਨੇ ਜਦੋਂ ਉਹਨਾਂ ਨੂੰ ਅਸੀਂ ਉਹਨਾਂ ਦੀ ਮਿਕਦਾਰ ਜਾਂ ਅਨੁਪਾਤ ਵੱਧ ਜਾਂਦਾ, ਔਗਣ ਹੀ ਗੁਣ ਵੀ ਬਣ ਜਾਂਦੇ ਨੇ। ਜੇ ਬੰਦਾ ਕਿਤੇ ਸਿਆਣਾ ਹੋ ਜਾਏ, ਬੰਦਾ ਕਿਤੇ ਗੁਰਮੁਖ ਹੋ ਜਾਏ, ਬੰਦਾ ਕਿਤੇ ਗੁਰੂ ਦੀ ਸੰਗਤ ਵਿੱਚ ਆ ਕੇ ਬਹਿਣਾ ਸ਼ੁਰੂ ਕਰਦਾ, ਉਹਦੇ ਔਗਣ, ਉਹਦਾ ਸਾਰ, ਉਹਦੇ ਗੁਣ ਬਣ ਜਾਂਦੇ ਨੇ। ਕਿਉਂਕਿ ਹਰ ਚੀਜ਼ ਵਿੱਚ ਗੁਣ ਤੇ ਔਗਣ ਪਰਮਾਤਮਾ ਨੇ ਰੱਖਿਆ ਹੈ। ਤ੍ਰੈ ਗੁਣ ਸਰਬ ਜੰਜਾਲ ਹੈ, ਨਾਮ ਨਾ ਧਰੇ ਪਿਆਰ। ਗੁਰੂ ਸਾਹਿਬ ਜੀ ਕਹਿੰਦੇ ਸੰਸਾਰ ਜਿਹੜਾ ਰੱਬ ਨੇ ਉਪਾਇਆ ਨਾ, ਕਿਹਦੇ ਨਾਲ ਬਣਾਇਆ, ਚਲੋ ਇਹ ਤੇ ਮੰਨ ਲਿਆ ਵੀ ਆਪੇ ਤੋਂ ਬਣਿਆ, ਪਰ ਆਪੇ ਤੋਂ ਵੀ ਰੱਬ ਨੇ ਕੁਝ ਕੱਢਿਆ ਹੀ ਹੋਣਾ ਨਾ, ਉਹਦੇ ਤੋਂ ਹੀ ਬਣਿਆ। ਗੁਰੂ ਸਾਹਿਬ ਕਹਿੰਦੇ ਤ੍ਰੈ ਗੁਣ, ਉਹਨੇ ਆਪਣੇ ਤੋਂ ਪਹਿਲਾਂ ਤਿੰਨ ਗੁਣ ਬਣਾਏ, ਜਿਨ੍ਹਾਂ ਤਿੰਨਾਂ ਗੁਣਾਂ ਨੂੰ ਕਿਹਾ ਜਾਂਦਾ ਹੈ ਰਜ ਗੁਣ, ਤਮ ਗੁਣ, ਸਤ ਗੁਣ। ਕਹੀ ਹੈ ਇਹ ਤੇਰੀ ਸਭ ਮਾਇਆ, ਜਿਹਨੂੰ ਹੋਰ ਧਰਮਾਂ ਦੇ ਲੋਕ ਕਹਿੰਦੇ ਨੇ। ਅਸੀਂ ਜੇ ਸਨਾਤਨ ਦੀ ਗੱਲ ਕਰੀਏ, ਉਹ ਕਹਿੰਦੇ ਬ੍ਰਹਮਾ ਵਿਸ਼ਨ ਮਹੇਸ਼ ਉਪਾਇਆ, ਵੀ ਬ੍ਰਹਮਾ ਵਿਸ਼ਨ ਮਹੇਸ਼ ਉਪਾ ਦਿੱਤਾ, ਦੇਵਤੇ ਜਿਹੜੇ ਕਹਿ ਦਿੱਤੇ ਇਹ ਤਿੰਨੇ ਗੁਣ ਹੀ ਨੇ। ਕਿਸੇ ਨੇ ਕਹਿ ਦਿੱਤਾ ਵੀ ਨਿਊਟ੍ਰੋਨ, ਪ੍ਰੋਟੋਨ, ਇਲੈਕਟ੍ਰੋਨ, ਪਤਾ ਨਹੀਂ ਕੀ ਕੁਝ, ਆਪੋ ਆਪਣੀ ਸਭ ਦੀ ਥਿਉਰੀ ਹੈ। ਪਰ ਗੁਰੂ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਵੀ ਤਿੰਨ ਚੀਜ਼ਾਂ ਮਾਇਆ ਦੇ ਤਿੰਨ ਗੁਣ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਵਾਤ, ਪਿੱਤ, ਕਫ ਕਹਿ ਲਈਏ, ਇਹ ਉਹਨਾਂ ਤਿੰਨਾਂ ਤੋਂ ਹੀ ਪੈਦਾ ਹੁੰਦੇ। ਰਜੋ ਦਾ ਅਰਥ ਹੈ ਰਾਜਸੀ ਗੁਣ, ਤਮੋ ਦਾ ਅਰਥ ਹੈ ਤਾਮਸਿਕ ਗੁਣ, ਸਤੋ ਦਾ ਅਰਥ ਹੈ ਸਾਤਵਿਕ ਗੁਣ। ਇਹ ਰੱਬ ਦੀ ਮਾਇਆ ਦੇ ਤਿੰਨ ਗੁਣ ਨੇ, ਜਿਹੜੀ ਪਰਮਾਤਮਾ ਨੇ ਮਾਈ ਪੈਦਾ ਕੀਤੀ ਆਪਣੇ ਆਪੇ ਤੋਂ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਵਿਆਈ ਦਾ ਅਰਥ ਹੈ
प्रसूत हुई उदे पेटों जम्मे तीन बच्चे केड़े एक संसारी एक भंडारी एक लाए दीवान कहते एक नू सृष्टि साजन ते ला दिता एक नू सृष्टि पैदा प्रतपालन ते ला दिता एक नू समेटन ते ला दिता पर है उदे तिने गुण है वो एक ही पिछे बैठा हो हुक्म चलता है सो उ दाता जी कहते त्रै गुण सर्ब जंजाल है उदे गुण सन पर जंजाल बन गए जंजाल क्यों बन गए जो उन्हां तो बिना कुछ होर देखे नहीं इन्हां विच ही बंदा फस गया भी इन्हां तो उत्ते कुछ नहीं इन्हां दी पूजा करनी शुरू कर दो जदों कोई अपने कोई राजा अपने वजीर नूं भेजे किसे काम वास्ते किसे मुंशी नूं भेजे किसे चौबदार नूं भेजे भी फलाने का कार्ज उहनूं सद के लिया ते बंदा कहे भी ये राजे वल्लों आया इहदी मुठ्ठी गर्म कर दीए उन्नू सेवन लग जाए उदी सेवा कर लग जाए तो वह भी जेड़ा चौड़ा होके उत्थी बह जाए राजे नू भुल जाए भी मेरी तो इतनी प्रजा बन गई है कुछ समा उदा राज भाग पखंड चल सकता है जो तो राजे नू सुरत आउंदी है भी बंदा अजे तक आया नहीं भेजन वाला ही नहीं आया फिर वह लाम लश्कर भेज के दूजा भी बुलांदा जेड़ा बुलाण वास्ते भेजा हुंदा सी उहदी ज्यादी खिचोतान करदा है इसे तरह गुण ने जाए शक्तियां ने जिन्हां दी लोक पूजा करन लग गए ने पर यह नहीं जानते जो रब अपनी आई ते आउंदा है इह शक्तियां समेत ही चुक लैंदा है इह परमात्मा परमेश्वर दे गुण ने जंजाल उदों बन जांदे ने जदों बंदा इन्हां विच ही अटक जांदा है भटक जांदा है भी यही ने यह समझना छड्ड दिंदा है भी इन्हां तों उपर है जिहड़ा इह समझदा है भी इन्हां तों उत्ते परमात्मा है फिर इस जंजाल विच इस मकर जाल विच नहीं पैंदा क्यों नाम न धरे प्यार जंजाल विच क्यों है नाम नाल प्यार नहीं हुक्म नाल प्यार नहीं रब नाल प्यार नहीं वह भुल गया गुण छोड़ अवगुण कमाव दे फिर जिन्हां नू हुक्म भुल गया वह की करदे ने गुण छोड़ अवगुण कमाव दे विचार करनी सी गुण ते अवगुण दी ते धारण करने सन गुण पर गुरु साहब जी कहिंदे विचार तां कीती पर धारण की कीता गुण छोड़ अवगुण कमाम दे अवगुणा नू कमा लिया संसार विच कोई बंदा ऐसा नहीं जिन्हू चंगे ते माड़े दा नहीं पता चंगे माड़े दा सब नू पता है पर फर्क किथे पैंदा है कि जो बंदा चंगे नू छड़ के माड़े नू अपना लैंदा है ना पता होने दे बावजूद भी कारण की है कि उहदा सच नाल प्यार नहीं गुणा नाल प्यार नहीं प्यार ही अवगुणा नाल इस करके जिन्नी मर्जी विचार कर ले अखीर वह फड़दा माड़िया नू ही है दरगह होए खुआर फिर ऐसा बंदा लोक ते परलोक विच खुआर हुंदा है दरगह विच सुट्टिया जांदा है पीड़िया जांदा है नपीड़िया जांदा है जुए जन्म तिनी हारिया कित आए संसार फिर कहिंदे अपना जीवन इस तरह हार जांदा है जिवें जुए दे विच जुआरी अपना सारा कुछ हार के फिर पछतांदा है मन अज ना ही आउंदा अज मेरा दिन नहीं सी चंगा अज सारा कुछ ही हार गया पर फिर पछताया की हुंदा है कहिंदे इसे तरह जो बंदा मर जांदा है दुखी हुंदा है खुआर हुंदा है अगला राह औखा है फिर सोचदा है भी ये जन्म क्यों गवाया इस बाजी नू क्यों मैं नहीं चंगी तरह खेडिया इस ढंग मैं चंगी तरह क्यों नहीं सुखिया अंत नू खुआर हुंदा है कित आए संसार ते सोचदा है आए क्यों ना ही आउंदा है संसार सच्चा शब्द मन मारिया अहनिस नाम प्यार पर जिन्ना ने बाजी जितनी है गुरु नानक देव सच्चे पातशाह जी कहिंदे सच्चे शब्द विच अपने मन नू मार देंदे ने मन मेट देंदे ने जिहड़ा उगणा नू पकड़दा है अहनिस दिन रात नाम नाल प्यार जोड़दे ने पाउंदे ने जिन्नी पुरखी उरतारिया सच्चा अलख अपार जिन्ना गुरमुखा ने अपने हिरदे विच उर विच सच्चे नू धारण कर लिया ते बचन कीते तू गुणदाता निदान है हे वाहिगुरु तू गुणा दा निदान है खजाना है असी तां अवगणियार असी तां अवगुणा दे भंडार हाँ अवगुणा दे घर हाँ पर तू गुणा दा दाता है तेरे नाल प्यार पा लईए गुणा वालिया नाल प्यार पा के अवगुण अपने आप घट जांदे ने जिस बख्शे सो पाए सी गुर शब्दी विचार ते गुरु नानक देव सच्चे पातशाह जी कृपा करदे ने फिर जिहड़ा इस तरह वाहिगुरु अगे बेनती करदा है अपने आप नू अवगणियारा निताणा निमाणा बेवस महसूस करता होया वाहिगुरु दे अगे अरदास करता है ते गुरु नानक देव सच्चे पातशाह जी कृपा करदे फिर उन्नू वाहिगुरु बख्श के अपने शब्द दी विचार देंदा है सोझी देंदा है विवेक देंदा है ज्ञान देंदा है उस ज्ञान की बदौलत गुणा नाल प्यार पा के वह जीव भी बख्शिया जांदा है वह मुक्त हो जांदा है वह जंजाल विचों निकल जांदा है सतगुरु जी कृपा करन सानू दरों करो नामदान गुरसिखी जीवन चढ़दी कला बख्शिश करके नवाजन जी।
आओ हुण प्यार साहब ते नाल सत्कारयोग भाई साहब भाई हरभजन सिंह जी लहरी अते उन्हां दा जथा आप जी नूं गुरबाणी कीर्तन नाल जोड़ेगा जी। भुल्लां चुक्कां दी खिमा। वाहिगुरू जी का खालसा, वाहिगुरू जी की फतेह।

ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਹ। ਸ੍ਰੀ ਭਗਵਤੀ ਜੀ ਕੇ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜੁਨ ਹਰ ਗੋਬਿੰਦ ਨੂੰ ਸਿਮਰਾ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਆ। ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਨ ਦੇ ਆਵੇ ਤਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇਂਦਰਿਤ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆ ਰਿਹਾ ਨਾ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾ ਸਤਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕਿਰਦਾਸ ਸਾਹਿਬ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਇ ਜਾ ਜਾ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਰਿਆਜ ਦੇਖ ਤੇ ਫਤਿਹ ਬਿਰਦ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਰਸੋਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਰਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਮੇਵਾ ਮਤ ਉੱਚੇ ਮਤ ਪਤਕਾਰਾ ਕਾ ਆਪ ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਿਜ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹਿਰ ਮਾਣਿਓ ਕਿ ਮਾਨ ਤਾਣਿਓ ਕਿ ਤਾਨ ਨਿਉਟਿਆਂ ਦੀ ਔਰ ਸੱਚੇ ਪਿਤਾ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਮਹਾਰਾਜ ਜੀ ਆਪ ਦੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਨੇ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਕੇਵਾ ਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰ ਦਰ ਪ੍ਰਵਾਨ ਕਰਨੇ ਸਭਨਾਂ ਦੀਆਂ ਦਿਲ ਫੁੱਲ ਪਟਾਵਨ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰਵ ਕਰਨ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਜੀ ਦੇ ਦਰ ਕਰਦੇ ਸੇਵ ਬੱਚੇ ਸ੍ਰੀ ਆਸ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਦਿਆਂ ਪਰਿਵਾਰ ਵੱਲੋਂ $51 ਗੁਰੂ ਘਰ ਵਾਸਤੇ ਭੇਟਾ ਕੀਤੇ ਕਿਰਪਾ ਕਰਨੀ ਸੇਵਕ ਪੁਰਾਣ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਬੇਟਾ ਰੋਸ਼ਨ ਸਿੰਘ ਦੇ ਕਾਲਜ ਸ਼ੁਰੂ ਕਰਨ ਤੋਂ ਪਹਿਲਾਂ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਦਾ ਧੰਨਵਾਦ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਨੇ ਗੁਰੂ ਘਰ ਵਾਸਤੇ $101 ਭੇਟ ਕੀਤੇ ਕਿਰਪਾ ਕਰਨੀ ਸੇਵਕ ਪੁਰਾਣ ਦੀ ਭੇਟਾ ਦਰ ਪ੍ਰਵਾਨ ਕਰਨੀ ਬੇਟਾ ਰੋਸ਼ਨ ਸਿੰਘ ਜੀ ਨੂੰ ਮਹਾਰਾਜ ਜੀ ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਦਰ ਕਰਦੇ ਸੇਵ ਬੱਚੀ ਸਹਿਜ ਦੀ ਮਹਾਰਾਜ ਜੀ ਅੱਜ ਪੜ੍ਹਾਈ ਦੇ ਵਿੱਚ ਮਹਾਰਾਜ ਜੀ ਸ਼ੁਰੂਆਤ ਕੀਤੀ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਬੱਚੀ ਦੇ ਸਿਰ 'ਤੇ ਮੇਰ ਪ੍ਰੈਤ ਰੱਖਣਾ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ ਜੀਵਨ ਵਿੱਚ ਕਾਮਯਾਬੀਆਂ ਸਫਲਤਾਵਾਂ ਦੀ ਦਾਤ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਦੇਸ਼ਾਂ ਵਿਦੇਸ਼ਾਂ ਵਿੱਚ ਬੱਚਿਆਂ ਨੂੰ ਤਰੱਕੀਆਂ ਬਖਸ਼ਿਸ਼ ਕਰਨੀਆਂ ਕਿਰਪਾ ਕਰੋ ਮਹਾਰਾਜ ਜੀ ਇਸ ਵੇਲੇ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਤ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਈ ਅਕਾਲ ਕੇ ਤਵੀ ਚਲਾਇਓ ਸਭ

0: ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੰਡੌਤ ਬੰਦ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੀਨੇ ਤਾਪ ਨਿਵਾਰਨ ਹਾਰਾ ਦੁੱਖ ਅੰਤਾ ਸੁਖਰਾਜ ਤਾਂ ਕੋ ਬਿਗੰਨਾ ਕੋ ਲਾਗੇ ਜਾਂ ਕੀ ਪ੍ਰਭ ਆ ਗਏ ਅਰਦਾਸ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਦਾਵੇ ਧਾਰੇ ਸਭ ਥਾਈ ਹੋਣਾ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਣਾ ਸਹਾਇ ਦਸਾਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰਕੇ ਬੋਲਾਂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਲੱਖ ਲੱਖ ਧੰਨਵਾਦ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜੀਆਂ ਨੇ ਆਪਣੇ ਪਵਿੱਤਰ ਪਾਵਨ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ ਇਸ ਵੇਲੇ ਆਪ ਜੀਆਂ ਕੇ ਹਜ਼ੂਰ ਕੀਰਤਨ ਸੁਹੇਲੇ ਸਾਹਿਬ ਜੀ ਕੇ ਪਾਠ ਹੋਏ ਸੁਖਾਸਨ ਦੀ ਸੇਵਾ ਹੋਈ ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੁਣ ਤਾਈਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਬਖਸ਼ ਲਓ ਅਗੋ ਵਾਸਤੇ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸ਼ੁੱਧ ਸੇਵਾ ਕਰਨ ਦੀ ਮਤ ਬਖਸ਼ਣੀ ਆਪ ਜੀਆਂ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ ਰਾਤਰੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ ਇਸ ਵੇਲੇ ਆਪ ਜੀਆਂ ਦੇ ਪਾਵਨ ਸੁਖਾਸਨ ਸਾਹਿਬ ਤਿਆਰ ਹਨ ਆਪ ਜੀ ਆਪਣੇ ਆਸਨ ਤੇ ਵਿਸਰਾਮ ਕਰੋ ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰਨਾ ਅਖਰਵਾਦ ਘਾਟ ਪੜਿਆ ਭੁੱਲ ਚੁੱਕ ਮਾਫ ਕਰਨਾ ਸਰਬਤ ਦੇ ਕਾਰਜ ਰਾਸ ਕਰਨੇ ਸਹੀ ਸੰਤ ਪਿਆਰੇ ਮੇਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

0: ਕੋਈ ਗੱਲ ਨੀ ਕੋਈ ਗੱਲ ਮੈਂ ਕਿਹਾ ਸੀ ਬਾਬਾ ਜੀ ਨੂੰ ਮੈਂ ਕਿਹਾ
1: ਹਾਂ ਹਾਂ
0: ਅੱਛਾ ਹਾਂ ਹਾਂ ਠੀਕ
1: ਬਹੁਤ ਸੋਹਣਾ ਕੀਤਾ ਠੀਕ ਸੀ ਜੀ ਸ਼ੀਰਵਾਦ ਦਿਓ ਭਾਈ ਜੀ।

ਇਕ ਉੱਤਮ ਪੰਥ ਸੁਣਿਓ ਗੁਰ ਸੰਗ ਤੇ ਮਿਲੰਤ ਜਮ ਤ੍ਰਾਸ ਇੱਕ ਅਰਦਾਸ ਪਾਠ ਕੀਰ ਗੁਰ ਰਾਮਦਾਸ ਰਾਖੂ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੂ ਸੁਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਜਨਮ ਮਰਨ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਪੁਰਸਹੁ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ

ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤਰਾਮ ਦਾਸ ਆਤਮ ਰਾਮ ਤਿਸਨਦਰੀ ਆਇਆ ਦਾਸ ਦਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸਰ ਗਏ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਸੋ ਪ੍ਰਭ ਕੀ ਆਗਿਆ ਤੁਮ ਹਿਤਾਵੈ ਜੀਵਨ ਮੁਖ ਸੋ ਕਹਾਵੈ ਤੈਸਾ ਅਰਥ ਤੈਸਾ ਸੋਖ ਸਦਾਨੰਦ ਤੈ ਨਹੀਂ ਵਿਯੋਗ ਤੈਸਾ ਅੰਮ੍ਰਿਤ ਤੈਸੀ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਇ ਸਾਈ ਜੁਗਤ ਨਾਨਕ ਪੁਰ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿੰਨ ਆਓ ਆਪੇ ਕਰਨ ਕਰਾਵਣ ਜੋਗ ਪ੍ਰਭਾਵੈ ਸੋਈ ਪੁਨ ਹੋ ਪਸਰੇ ਆਪ ਅੰਤਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈ ਸੀਮਾ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾ ਸਦਾ ਸਦਾ ਸਦਾ ਦਇਆ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੈ ਅਨੇਕ ਜਾਨ ਅੰਤ ਨ ਪਾਰ ਅਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਬਨ ਭ੍ਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਵਕਾ ਵਿਚਾਰੈ ਕਈ ਕੋਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕੰਤ ਨਾ ਪਾਵੈ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਪੇ ਗਾਤਮ ਨਿਕੋਰ ਕਈ ਕੋਟ ਪਰ ਗਰਭ ਕੋ ਹੀ ਰਹਿ ਕਈ ਕੋਟ ਪਰ ਦੁੱਖ ਨਾ ਕਰੈ ਕਈ ਕੋਟ ਮਾਇਆ ਸਰਮਾਏ ਕਈ ਕੋਟ ਪਰਦੇਸ ਬ੍ਰਹਮਾਏ ਜਿਤ ਜਿਤ ਲਾਉ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਬ ਪਾਏ ਕਈ ਕੋਟ ਪਾਤਰ ਵਿਰਖ ਨਿਭਜਾਏ ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸੀ ਸੂਰਨ ਖੇਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤਾਰੈ ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜ ਸਤਾਮ ਸਾਤਕ ਕਈ ਕੋਟ ਭੇਤ ਪ੍ਰਾਣ ਸਿਮਰਤਰ ਸਾਸਤ ਕਈ ਕੋਟ ਕੀਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਕੀ ਨਰ ਪਿਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਸ ਸਭ ਤੇ ਨੇਰੈ ਸਭੂ ਤੇ ਦੂਰ ਨਾਨਕ ਆਪਲਿਪਤ ਰਿਹਾ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬੋਜੋਨੀ ਫਿਰੈ ਕਈ ਕੋਟ ਬੈਠੇ ਤੇ ਹੀ ਖਾਏ ਕਈ ਕੋਟ ਕਾਲੈ ਤਕ ਪਾਏ ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਪਾਣਾ ਤੈ ਤੈ ਰਾਖੀ ਨਾਨਕ ਸਭ ਕਿਛ ਪ੍ਰਭ ਕੈ ਹਾਥੀ ਕਈ ਕੋਟ ਭੈ ਵੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੀ ਆਤਮ ਹੈ ਪਾਰ ਬ੍ਰਹਮ ਲਹੰਤੀ ਕਈ ਕੋਟ ਦਰਸ਼ਨ ਪ੍ਰਪਿਆਸ ਤਿਨ ਕੋ ਮਿਲਿਓ ਪ੍ਰਭ ਵਿਨਾਸ਼ ਕਈ ਕੋਟ ਮੰਗ ਹੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਕਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿਨੋ ਵਿਸਤਾਰ ਕਈ ਵਾਰ ਪਸਰੇ ਉਪਾਸਾ ਸਦਾ ਸਦਾ ਕੇ ਕੰਕਾਰ ਕਈ ਕੋਟ ਕੀ ਨੇ ਵੋ ਭਾਤ ਪ੍ਰਭ ਤੇ ਹੋਏ ਪ੍ਰਮਾਏ ਸਮਾਤਾ ਕੰਤ ਨਾ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੀਤੀ ਸਦਾ ਨਿਹਾਰੈ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪੈ ਸਤ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿ ਸਮਾਵੈ ਆਪਣੇ ਜਨ ਕੋ ਸਾਥ ਸਾਥ ਸੰਭਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਵੇਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲੇ ਹਾਰ ਨੈ ਜਲ ਥਲ ਮਹੀ ਅਲਸੋਏ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੂ ਤਿਸ ਭਾਵੈ ਸੋਈ ਹੋਗ ਖਿਨ ਮੈਂ ਤਾਪ ਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਧਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਨਿਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਮੈ ਰਿਹਾ ਸਮਾਈ ਪ੍ਰਭਾਵੈ ਮਾਨੁਕਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ ਪ੍ਰਭਾਵੈ ਅਨੁਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਕੈ ਪ੍ਰਭਾਵੈ ਤਾਂ ਪਤ ਤੁਧਾਰੈ ਆਪ ਕਰੈ ਆਪਣ ਵਿਚਾਰੈ ਦੋਹਾਂ ਸਿਰਿਆਂ ਕਾਪ ਸੁਆਮੀ ਖੇਲੈ ਵਿਕਸੈ ਅੰਤਰ ਜਾਮੀ ਜੋ ਪਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨ ਆਵੈ ਕਹੋ ਮਾਨੁਖ ਤੇ ਕਿਆ ਹੋਏ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸਕੇ ਹਾਥ ਹੋਈ ਤਾਂ ਸਭ ਕਿਛ ਲਏ ਜੋ ਤਿਸ ਭਾਵੈ ਸੋਈ ਕਰੇ ਅਣਜਾਣਤ ਵਿਖਿਆ ਮੈਂ ਰਚੈ ਜੇ ਜਾਣਤਾ ਆਪਣਾ ਬਚੈ ਭਰਮੇ ਭੂਲਾ ਦੈ ਦਿਸਤਾਵੈ
ਨਿਮਕ ਮਾਇ ਚਾਰ ਕੁੰਟ ਫਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇਜਨ ਨਾਮ ਮਿਲੇ ਕਿਨ ਮੈਂ ਨੀਚ ਕੀਟ ਗੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ ਕਛੂ ਨ ਆਵੈ ਤਿਸ ਤਤਕਾਲ ਦਾ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸ਼ੀਸ਼ ਤਾ ਕਾ ਲਿਖਾ ਨਗਨ ਜਗਦੀਸ਼ ਜੀਵ ਪਿੰਡ ਸਭ ਚਿਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਾ ਬਣਾਈ ਨਾਨਕ ਜੀਵੈ ਦੇਖ ਵਡਾਈ ਇਸ ਕਾਬਲ ਨਾਹੀ ਸਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਉ ਜੋ ਤਿਸ ਭਾਵੈ ਸੋਈ ਪੁੰਥੀਉ ਕਬੂ ਉੱਚ ਨੀਚ ਮੈਂ ਬਸੈ ਕਬੂ ਸੋਗ ਹਰ ਖਰੰਗ ਹਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਬਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਨ ਹਾਰ ਕਬੂ ਨਿਰਤ ਕਰੈ ਬਪਾਤ ਕਬੂ ਸੋਏ ਰਹਿ ਦਿਨ ਰਾਤ ਕਬੂ ਮਾਂ ਕ੍ਰੋਧ ਵਿਕਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਵੈ ਵਡ ਰਾਜਾ ਕਬੂ ਪੇਖਾਰ ਨੀਚ ਕਾ ਸਾਜਾ ਕਬੂ ਅਪਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤਿਵਹਿ ਰਹਿ ਗੁਰਪ੍ਰਸਾਦ ਨਾਨਕ ਸਚ ਕਹਿ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੁਨ ਧਾਰੀ ਲਾਵੈ ਧਿਆਨ ਕਬੂ ਤਟ ਤੀਰਥ ਤੇ ਇਸ਼ਨਾਨ ਕਬੂ ਸਿਧ ਸਾਧਿਕ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀ ਅਨਕ ਜੁਨ ਪਰਮੈ ਪਰਮੀਆ ਨਾਨਾ ਰੂਪ ਜੋ ਸੁਹਾਗੀ ਦਿਖਾਵੈ ਜਿਉ ਪ੍ਰਭਾਵੈ ਤਿਵੈ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਤੂਜਾ ਵਰਨ ਕੋਏ ਕਬਹੂ ਸਾਧ ਸੰਗਤ ਪਾਵੈ ਉਸ ਸਥਾਨ ਤੇ ਬਹੁਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼ ਮੰਥਨ ਨਾਮ ਰਤੇ ਕਰੰਗ ਸਦਾ ਵਸੈ ਪਾਰ ਬ੍ਰਹਮ ਕੇ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ ਸੁਖੀ ਵਸੈ ਮਸਕੀਨੀਆ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੈ ਮੈਂ ਜੋਵਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ ਆਪਸ ਕੋ ਕਰਵੰਤ ਕਹਾਵੈ ਜਿਨ ਮਰੈ ਬਹੁ ਜੁਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ਨਾਨਕੀਆ ਮੁਕਤਾ ਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਵਾਵੈ ਤ੍ਰਿਣ ਸਮਾਨ ਕਰ ਸੰਗ ਨ ਜਾਵੈ ਬਹੁ ਲਸਕਰ ਮਾਨੁਖ ਉਪਰ ਕਰੇ ਆਸ ਪਲ ਭੀਤਰ ਤਾਕਾ ਹੋਏ ਬਿਨਾਸ ਸਭ ਤੇ ਆਪ ਜਾਣੈ ਬਲਵੰਤ ਕਿਨ ਮੈਂ ਹੋਏ ਜਾਏ ਪਸਮੰਤ ਕਿਸੈ ਨ ਵਧੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਕੁਵਾਰੀ ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰ ਗੈ ਪ੍ਰਵਾਨ ਕੋਟ ਕਰਮ ਕਰੈ ਹੋ ਤਾਰੇ ਸ਼ਰਮ ਪਾਵੈ ਸਗਲੇ ਬਿਰਥਾਰੇ ਅਨਿਕ ਤਪੱਸਿਆ ਕਰੇ ਅਹੰਕਾਰ ਨਰ ਸੁਰ ਫਿਰ ਫਿਰ ਅਵਤਾਰ ਅਨਿਕ ਜਤਨ ਕਰ ਆਤਮ ਨੀ ਦ੍ਰਵੈ ਹਰ ਦਰ ਗੈ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾਇਆਵੈ ਸਰਵ ਕਿਰੇਨ ਜਾਕਾ ਮਨ ਹੋਏ ਕਹੋ ਨਾਨਕ ਤਾ ਕਿ ਨਿਰਮਲ ਸੋਏ ਜਬ ਲਗ ਜਾਣੈ ਮੁਝਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲੱਗਰ ਵਜੋਨ ਮੈਂ ਫਿਰਤਾ ਜਬ ਧਾਰੈ ਕੂ ਬੈਰੀ ਮੀਤ ਤਬ ਲਗਨੀ ਚਲਣਾ ਹੀ ਚੀਤ ਜਬ ਲਗ ਮੋਹ ਮਗਨ ਸੰਗਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋ ਛੁੱਟੈ ਸਹਿਸ ਕੱਟੇ ਲਗ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ ਅਨਿਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤਾਵੈ ਕਬ ਕਮਰੈ ਬਿਨਾਂ ਸੰਤੋਖ ਨਹੀਂ ਕੋ ਰਾਜੈ ਸੁਭ ਮਨੋਰਥ ਬਿਰਤੇ ਸੁਭਕਾ ਜੈ ਨਾਮ ਰੰਗ ਸਰਬ ਸੁਖ ਹੋਏ ਬਿੜਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨੇ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨੇ ਹਾਰ ਇਸਕੇ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੀ ਤੈਸਾ ਹੋਏ ਆਪੇ ਆਪ ਆਪ ਰਬ ਸੋਏ ਜੋ ਕਿਚਕੀ ਨ ਸੋ ਆਪਣੇ ਰੰਗ ਸਭ ਤੇ ਦੂਰ ਸਭੂ ਕੈ ਸੰਗ ਪੂਜੈ ਦੇਖੈ ਕਰੈ ਵਿਵੇਕ ਆਪੈ ਕਾਪੈ ਅਨੇਕ ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਿਹਾ ਸੁਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕਿਨੂ ਆਪਣ ਵਿਸਥਾਰ ਸਭ ਕਛ ਉਸਕਾਉ ਕਰਨੇ ਹਾਰ ਉਸ ਤੇ ਭਿੰਨ ਕਹੁ ਕਿਛ ਹੋਏ ਥਾਂ ਤਨੰਤਰ ਇੱਕੈ ਸੋਏ ਆਪਣੇ ਚਲਤਾਪ ਕਰਨੇ ਹਾਰ ਕੌਤੁਕ ਕਰੈ ਰੰਗ ਆਪਾਰ ਮਨ ਮੈਂ ਆਪ ਮਨ ਆਪਣੇ ਮਾਹੀ ਨਾਨਕ ਕੀਮਤ ਕਹਿ ਨਾ ਜਾਏ
ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮੱਧੇ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸ਼ਰਵਣ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ

ਹਾਰ ਬ੍ਰਹਮਿਰ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੂੰ ਪ੍ਰਭ ਕੀ ਨਿਤ ਨੀਤ ਏਕੋਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੀ ਜਿਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ ਉਪਜੈ ਚਾਓ ਸਾਧ ਕੈ ਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਪ੍ਰਗਾ ਸੰ ਦਿਨ ਲਿਵਲਾਗ ਬਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਢ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਇਚ ਪੁੰਨੀ ਸਰਧਾ ਸਭ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸ ਕਾ ਸਾਥਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ ਸੋ ਕਿਉਂ ਬਿਸਰੈ ਜੇ ਕੀਆ ਜਾਣੈ ਸੋ ਕਿਉਂ ਬਿਸਰੈ ਜਿਨ ਸਭ ਕਿਛੁ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਲਖੈ ਗੁਰਪ੍ਰਸਾਦ ਕੋ ਵਿਰਲਾ ਲਖੈ ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ ਗੁਰਪੂਰੈ ਤਤ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਆਗਿਆ ਸਾਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰੈ ਨਾਮ ਜਪਾਵੋ ਭਗਤ ਭਾਈ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਸਰਬ ਕਲਿਆ

ਨਾਮ ਜਪਹੁ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਹੀ ਸੁਆਉ ਨੇਤਰੋ ਪੇਖ ਦਰਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀ ਜੈ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਸੰਤ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਗੁਰੂ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨਚੀਤ ਹਮ ਨਿਰਗੁਣ ਯਾਰ ਨੀਚ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮ ਕਰ ਕੇ ਗੁਣ ਗਾਏ ਅਨਿਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਏ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰਨੀਤ ਭਲੀ ਸੁਕਰਨੀ ਸੁਭਾਤਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਪ ਕਾਰਿਉ ਕਛੁ ਨ ਦ੍ਰਿਸ਼ਟੇਤਾ

ਬਣੀ ਸਭ ਤੇ ਉੱਚ ਤਾਕੀ ਸੁਭਾ ਬਣੀ ਨਾਨਕੇ ਗੁਣ ਨਾਮ ਸੁਖਮਨੀ ਸੁਖਮਨੀ ਸੁਖਮ੍ਰਿਤ ਪ੍ਰਭਨਾ ਭਗਤ ਜਨਾ ਕੈ ਮਨ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੇਵਾ ਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਆਗਮ ਅਗਵਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੈ। ਆਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ, ਕਹੈ ਨਾਨਕ ਤੂੰ ਸਦਾ ਆਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੇ ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰ ਸੁਣ ਆਇਆ। ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ, ਕਹੈ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾ ਜੁਗ ਜੁਗ ਨਿਰਾਲੀ। ਜਿਉ ਤੂੰ ਚਲਾ ਹੈ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚੱਲੈ, ਜਿਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹੇ, ਜਿਸਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰੈ ਸੁਖ ਪਾਵਹੇ, ਕਹੈ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ। ਇਹੋ ਸੋਹੇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹੇਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ, ਜਿਨ ਧੁਰ ਹੋਂ ਲਿਖਿਆ ਆਇਆ। ਇੱਕ ਫਿਰਾ ਹੈ ਕਨੇਰੇ ਕਰ ਹੈ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੈ ਨਾਨਕ ਸ਼ਬਦ ਸੋਹੇਲਾ, ਸਤਿਗੁਰੂ ਸੁਣਾਇਆ। ਭਵਿਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਭਵਿਤ ਹੋਏ ਗੁਰਮੁਖ ਜਿਨੀ ਧਿਆਇਆ। ਭਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਸਾ ਨਾ ਜਾਏ, ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ, ਕਹੈ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਏ ਵਜਾਏ। ਜੀਉ ਮੈਲੇ ਬਾਰਹੁ ਨਿਰਮਲ, ਬਾਰਹੁ ਨਿਰਮਲ ਜੀਉ ਤਾਂ ਮੈਲੇ, ਤਿਨ ਜਨਮ ਜੂਐ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲਗਾ ਮਰਨ ਮਨਹੋ ਵਿਸਾਰਿਆ। ਵੇਦਾ ਮੈਂ ਨਾਮ ਉੱਤਮ ਸੋ ਸੁਣ ਹੈ ਨਾਹੀ, ਫਿਰ ਹੈ ਜਿਉ ਬੇਤਾਲਿਆ, ਕਹੈ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ। ਜੀਉ ਨਿਰਮਲ ਬਾਰਹੁ ਨਿਰਮਲ, ਬਾਰਹੁ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੇ ਖਟਿਆ ਭਲੇ ਸੇਵਣ ਜਾਰੇ, ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨ ਮੁਖ ਹੋਵੇ, ਹੋਵੇ ਤਾਂ ਸਨ ਮੁਖ ਸਿੱਖ ਕੋਈ, ਜੀਉ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੈ ਪਰਣੈ, ਗੁਰ ਬਿਨ ਅਵਰ ਨ ਜਾਣੈ ਕੋਏ, ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨ ਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਬੇ ਕੀਆਂ ਜਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ ਨੇ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਆਪ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਕਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਸਤਿਗੁਰੂ ਬਖਸ਼ਣ। ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਇਸ ਜੀਵਨ ਨੂੰ ਸਫਲਿਆ ਕਰ ਦੇਣ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰਤ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਾਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੋਈ ਨੰਜਨ ਦਿਓ ਮਹਿਲਾ ਪਹਿਲਾ
1: ਕੁੰਭੇ ਬੱਧਾ ਚੱਲ ਰਹੇ ਚੱਲ ਬਿਨਾ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ
0: ਗੁਰ ਬਿਨ ਗਿਆਨ ਨਾ ਹੋਏ
2: ਬੜਿਆ ਹੋਇਆ ਗੁਨਾਹਗਾਰ ਤੋਂ ਆਪਣੀ ਸਾਧਨਾ ਮਾਰੀ ਹੈ ਜਿਹਾ ਘਾਲੇ ਗੱਲਾਂ ਤੇ ਵੀ ਹੁਣ ਉਪਚਾਰੀ ਹੈ ਐਸੀ ਕਲਾ ਨਾ ਖੇਡੀ ਜਿੱਧਰ ਕੇ ਗਿਆ ਹਾਰੀ ਹੈ ਬੜਿਆ ਤੇ ਮੈਂ ਵਿਚਾਰ ਕੇ ਵਿਚਾਰੀ ਹੈ ਮੂੰਹ ਚਲੇ ਸੋ ਕੀ ਮਾਰੀ ਮੂੰਹ ਚਲੇ

ਕਸਮੈ ਭਾਵੈ ਸੁਖਰੇ ਮਨੁੱਖ ਸੋਫਲ ਪਾਏ ਸੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਦੀ ਬਾਣੀ ਦਾ ਜਸ ਕਰਦੇ ਆਂ, ਅਨੇਕ ਫੁੱਲਾਂ ਹੋਈਆਂ, ਕੀਰਤਨ ਕਰਦੇ ਆਂ, ਅਨੇਕ ਫੁੱਲਾਂ ਹੋਈਆਂ। ਗੁਰੂ ਪਾਤਸ਼ਾਹ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਗੁਰੂ ਸਾਹਿਬ ਕਿਰਪਾ ਕਰਨ, ਕੀਰਤਨ ਦੀ ਦਾਤ, ਕੀਰਤੀ ਦੀ ਦਾਤ ਬਖਸ਼ਣ। ਆਓ ਹੁਣ ਸਮਾਂ ਹੋਇਆ ਹੈ ਅੱਜ ਦੇ ਹੁਕਮਨਾਮੇ ਦੀ ਕਥਾ ਵਿਚਾਰ ਦਾ। ਆਓ ਸਰਵਣ ਕਰਦੇ ਹਾਂ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਪਾਸੋਂ। ਆਓ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪਿਹੀ ਸੱਚ ਨਾਨਕ ਹੋਸੀ ਪਿਹੀ ਸੱਚ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਕਵਨ ਕਵਨ ਕਵਨ ਗੁਣ ਕਹੀਐ ਅੰਤ ਨਹੀਂ ਕਛ ਪਾਰੈ ਲਾਖ ਲਾਖ ਲਾਖ ਕਈ ਕੋਰੈ ਕੋਹੈ ਐਸੋ ਵਿਚਾਰੈ ਬਿਸਮਾ ਬਿਸਮਾ ਬਿਸਮ ਹੀ ਪਈ ਹੈ ਲਾਲ ਗੁਲਾਲ ਰੰਗਾਰੈ ਕਹ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਖ ਗੁੰਗਾ ਮੁਸਕਾਰੈ ਸਤਿਗੁਰ ਹੋਏ ਦਿਆਲ ਤਾਂ ਸਰਧਾ ਪੂਰੀਐ ਸਤਿਗੁਰ ਹੋਏ ਦਿਆਲ ਨ ਕਬਹੂੰ ਝੂਰੀਐ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਿਗੁਰ ਹੋਏ ਦਿਆਲ ਤਾਂ ਨਵ ਨਿਧ ਪਾਈਐ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ

ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਬਾਣੀ ਤੇ ਬੋਲ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ ਪੰਜਵੇਂ ਵਾਰਸ ਉਹਨਾਂ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਸੋਰਠ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 621 ਅਤੇ 22 ਅੰਗ ਤੇ ਸਬਾਹਿਮਾਨ। ਆਓ ਗੁਰਮੁਖੋ, ਅੱਜ ਮੇਰੇ ਸਤਿਗੁਰਾਂ ਨੇ ਇਸ ਪਾਵਨ ਹੁਕਮ ਦੇ ਵਿੱਚ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ। ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰਾਂ ਨੇ ਪਹਿਲੀ ਪੰਕਤੀ ਇੱਥੋਂ ਆਰੰਭ ਕੀਤੀ, ਗੁਰ ਪੂਰਾ ਕਿਰਪਾ ਧਾਰੀ, ਗੱਗਾ ਗੱਗੇ ਨੂੰ ਔਂਕੜ ਤੇ ਰਾਰੇ ਨੂੰ ਸਿਆਰੀ। ਜਦੋਂ ਸਿਆਰੀ ਨਾਲ ਪਾਠ ਹੁੰਦਾ ਨਾ ਗੁਰ, ਉਹਦੇ ਅਰਥ ਬਣ ਜਾਂਦੇ ਨੇ ਗੁਰੂ ਨੇ। ਪੂਰਾ ਕਿਰਪਾ ਧਾਰੀ, ਪੂਰੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਮੰਗਲਾ ਚਰਨ ਦੇ ਵਿੱਚ ਮੈਂ ਜੋ ਦੋ ਕੁ ਸ਼ਬਦ ਆ ਉਹ ਸਾਮਤਾ ਨਾਲ ਸਾਂਝੇ ਕੀਤੇ ਨੇ, ਪੜ੍ਹੇ ਨੇ, ਉਹ ਗੁਰੂ ਦੀ ਵਡਿਆਈ ਵਿੱਚ। ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਨ ਸੁਣਨ ਵਾਲੇ ਗੁਰਸਿੱਖ ਬੈਠੇ ਹੋ। ਸਤਿਗੁਰਾਂ ਨੇ ਬਹੁਤ ਗੁਰੂ ਦੀ ਵਡਿਆਈ ਕੀਤੀ, ਬਹੁਤ ਬਾਣੀ ਦੇ ਹਰੇਕ ਪੰਨੇ ਦੇ ਉੱਤੇ ਸਾਨੂੰ ਗੁਰੂ ਦੀ ਵਡਿਆਈ ਵਾਲੇ ਸ਼ਬਦ ਮਿਲਣੇ, ਗੁਰੂ ਦੀ ਵਡਿਆਈ। ਜਿਸ ਆਸਾ ਕੀ ਵਾਰ ਦੀ ਤੁਸੀਂ ਰੋਜ਼ ਕੀਰਤਨ ਸਰਵਣ ਕਰਦੇ ਹੋ, ਜਦੋਂ ਉਸ ਆਸਾ ਦੀ ਵਾਰ ਨੂੰ ਗੁਰਮੁਖ ਪਿਆਰੇ ਆਰੰਭ ਕਰਦੇ ਨੇ ਤੇ ਪਹਿਲਾ ਸਲੋਕ ਹੀ ਗੁਰੂ ਦੀ ਵਡਿਆਈ ਵਿੱਚ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹ ਸਲੋਕ ਉਚਾਰਨ ਕੀਤਾ, ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਅਗਲਾ ਸਲੋਕ ਦੂਸਰੇ ਪਾਤਸ਼ਾਹ ਨੇ ਨਾਲ ਦਰਜ ਕਰ ਦਿੱਤਾ, ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੈ। ਮਹੱਲਾ ਦੂਜਾ, ਜੇ ਸੌ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਜੇ ਤੁਸੀਂ ਆਸਾ ਕੀ ਵਾਰ ਦੀ ਪੌੜੀ ਪੜ੍ਹਦੇ ਹੋ, ਉਹਦੇ ਵਿੱਚ ਵੀ ਗੁਰੂ ਦੀ ਵਡਿਆਈ ਦਾ ਜ਼ਿਕਰ, ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰੂ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ। ਹੋਰ ਇੱਕ ਪੌੜੀ ਪੜ੍ਹ ਦਿੱਤੇ, ਸਤਿਗੁਰ ਵਿੱਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਨੇਤਰੀ ਜਗਤ ਨਿਹਾਲ। ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ, ਸਤਿਗੁਰੂ ਹੈ ਬੋਏ ਥਾ ਵਿਰਲੇ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰ। ਫਿਰ ਗੁਰੂ ਦੇ ਵਡਿਆਈ ਵਿੱਚ ਬਚਨ, ਨਾਰਾਇਣ ਨਰਪਤ ਨਮਸਕਾਰਾ, ਐਸੇ ਗੁਰ ਕੋ ਬਲ ਬਲ ਜਾਈਏ। ਕੈਸੇ ਗੁਰੂ ਤੋਂ ਬਲ ਬਲ ਜਾਈਏ ਜੀ, ਸਵਾਲ ਪੈਦਾ ਹੁੰਦਾ ਨਾ। ਮਹਾਰਾਜ ਕਹਿੰਦੇ ਐਸੇ ਗੁਰ ਤੋਂ ਬਲ ਬਲ, ਐਸੇ ਗੁਰੂ ਤੋਂ ਬਲਹਾਰ, ਕੈਸੇ ਗੁਰ ਤੋਂ ਬਲ ਬਲ ਜਾਈਏ। ਆਪ ਮੁਕਤ ਮੋਹਿ ਤੇਰਾ ਤਾਰੇ, ਜਿਹੜਾ ਆਪ ਗੁਰੂ ਮੁਕਤ ਹੈ ਤੇ ਸਾਡੇ ਸੰਸਾਰ ਦੇ ਲੋਕਾਂ ਨੂੰ ਮੁਕਤ ਕਰਨ ਦੀ ਸਮਰੱਥਾ ਰੱਖ ਰਿਹਾ, ਗੁਰੂ ਦੀ ਵਡਿਆਈ। ਭੁੱਲੇ ਮਾਰਗ ਜਿਨਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹਿਰਦੇ ਗੁਰ ਚਰਨ ਪਿਆਰੇ। ਗੁਰੂ ਦੀ ਵਡਿਆਈ, ਸਤਿਗੁਰ ਹੋਏ ਦਇਆਲ ਤਾਂ ਸਰਦਾ ਪੂਰੀ
ਹੈ। ਸਤਿਗੁਰੂ ਹੋਏ ਦਇਆਲ ਨਾ ਕਬਹੂ ਚੂਰੇ। ਹੋਰ ਬਾਣੀ ਦੇ ਦਰਸ਼ਨ ਕਰਕੇ ਵੇਖ, ਹੋਰ ਸਾਨੂੰ ਮਹਾਰਾਜ ਜੀ ਅੱਗੇ ਉਪਦੇਸ਼ ਕਰਨ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸਾਡੀ ਪਾਲਣਾ ਕਰਨ ਵਾਲਾ ਕੌਣ, ਸਾਨੂੰ ਸੰਭਾਲਣ ਵਾਲਾ ਕੌਣ, ਸਾਨੂੰ ਨਰਕਾਂ ਦੀ ਖੱਡ ਵਿੱਚੋਂ ਕੱਢਣ ਵਾਲਾ ਕੌਣ ਹੈ, ਸਾਨੂੰ ਨਾਮ ਦੀਆਂ ਦਾਤਾਂ ਵੰਡਣ ਵਾਲਾ ਕੌਣ ਹੈ। ਮਹਾਰਾਜ ਜੀ ਕਹਿੰਦੇ ਸਤਿਗੁਰੂ ਗੁਰੂ ਹੈ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ, ਨਾਨਕ ਸਤਿਗੁਰ ਸਿੱਖ ਕੋ ਜੀ ਨਾ ਸਮਾਰ। ਇੱਕ ਇੱਕ ਪੰਗਤੀ ਵਿੱਚ ਗੁਰੂ ਦੀ ਬਖਸ਼ਿਸ਼ ਭਰੀ, ਇੱਕ ਇੱਕ ਪੰਗਤੀ, ਆਹ ਵੀ ਸਤਿਗੁਰੂ ਸਾਡੇ ਵਾਸਤੇ ਕਰ ਰਹੇ ਨੇ, ਆਹ ਵੀ ਕਰ ਰਹੇ ਨੇ, ਆਹ ਵੀ ਕੰਮ ਕਰ ਰਹੇ ਨੇ, ਆਹ ਵੀ ਕਰ ਰਹੇ ਨੇ, ਇੰਨੀਆਂ ਬਖਸ਼ਾਂ ਮੇਰੇ ਸਤਿਗੁਰੂ ਵੰਡੀ ਜਾਂਦੇ, ਇੰਨੀਆਂ ਕਿਰਪਾ ਕਰੀ ਜਾਂਦੇ। ਜੇ ਕਿਤੇ ਹੋਰ ਤੁਸੀਂ ਸ਼ਬਦ ਪੜ੍ਹ ਕੇ ਵੇਖ, ਮਹਾਰਾਜ ਜੀ ਕਹਿੰਦੇ ਹਮ ਅਵਗਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾਟ ਵਿਖੇ ਵਿਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾ ਰਸ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇ ਮਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰ। ਗੁਰੂ ਦੀ ਵਡਿਆਈ ਵਿੱਚ ਮਹਾਰਾਜ ਜੀ ਬਚਨ ਚਾਰਨ ਕਰਦੇ ਨੇ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਕਦੋਂ ਗੁਰ ਦਰਸ਼ਨ ਦੇਖ ਨਿਹਾਲੇ। ਹੋਰ ਕੀ ਬਖਸ਼ਿਸ਼ ਕਰਦੇ, ਹੋਰ ਕੀ ਰਹਿਮਤਾਂ ਕਰਦੇ ਨੇ ਮਹਾਰਾਜ। ਗੁਰਦਾਤਾ ਗੁਰ ਹਿਵੇ ਘਰ, ਗੁਰ ਦੀਪਕ ਤੇ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ। ਹੋਰ ਕੀ ਬਖਸ਼ਿਸ਼ ਕਰਦੇ ਨੇ ਗੁਰੂ ਸਾਹਿਬ ਸਿੱਖ। ਗੁਰ ਤੀਰਥ ਗੁਰ ਪਾਰ ਜਾਤ, ਗੁਰ ਮਨਸਾ ਪੂਰਨ ਹਾਰ, ਗੁਰਦਾਤਾ ਹਰ ਨਾਮ ਦੇ ਉਧਰੇ ਸਭ ਸੰਸਾਰ। ਕੀ ਗੁਰੂ ਦੀਆਂ ਬਖਸ਼ਿਸ਼ਾਂ, ਇੰਨੀਆਂ ਦਾਤਾਂ ਵੰਡਣ ਵਾਲਾ ਹੈ, ਤੇ ਜੇ ਫਿਰ ਵੀ ਬੰਦਾ ਐਸੇ ਗੁਰੂ ਨੂੰ ਮੱਥਾ ਨਾ ਟੇਕੇ, ਐਸੇ ਗੁਰੂ ਨੂੰ ਨਾ ਮੰਨੇ, ਐਸੇ ਗੁਰੂ ਦੇ ਚਰਨਾਂ ਵਿੱਚ ਨਾ ਜੁੜੇ, ਤੇ ਫਿਰ ਉਹਦੇ ਵਰਗਾ ਬਦਕਿਸਮਤ ਬੰਦਾ ਸੰਸਾਰ ਵਿੱਚ ਕੋਈ ਨਹੀਂ, ਜਿਹੜਾ ਗੁਰੂ ਆਏ ਸਾਡਾ ਭਲਾ ਕਰਨ। ਇੰਨੀਆਂ ਬਖਸ਼ਿਸ਼ਾਂ ਲੈ ਕੇ ਮੇਰੇ ਸਤਿਗੁਰੂ ਆਏ। ਆਪਾਂ ਕਹਿੰਦੇ ਨੇ ਵੀ ਪਰਮਾਤਮਾ ਦੀ ਬਖਸ਼ਿਸ਼ ਮਿਲ ਜਾਏ, ਸਭ ਕੁਝ ਮਿਲ ਜਾਂਦਾ, ਪਰ ਪਰਮਾਤਮਾ ਨੇ ਪਤਾ ਕੀ ਆਖਿਆ ਸੀ, ਕਹਿਣ ਲੱਗੇ ਜਿਹਦੇ ਤੇ ਗੁਰੂ ਨਾਨਕ ਦੀ ਬਖਸ਼ਿਸ਼, ਉਹਦੇ ਤੇ ਮੇਰੀ ਬਖਸ਼ਿਸ਼, ਜਿਹਦੇ ਤੇ ਬਾਬੇ ਨਾਨਕ ਦਾ ਕਰਮ, ਉਹਦੇ ਤੇ ਮੇਰਾ ਕਰਮ। ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ ਤੇ ਗੁਰੂ ਨਾਨਕ ਦਾ ਗੁਰੂ ਨਾਨਕ ਪਰਮੇਸ਼ਰ। ਜਿਹਨੇ ਮੇਰੀ ਕਿਰਪਾ ਲੈਣੀ ਨਾ, ਪਹਿਲਾਂ ਗੁਰੂ ਨਾਨਕ ਦੀ ਕਿਰਪਾ ਲਵੇ। ਜਿਹਨੇ ਗੁਰੂ ਦੀ ਮੇਰੀ ਬਖਸ਼ਿਸ਼ ਲੈਣੀ ਹੈ ਨਾ, ਪਹਿਲਾਂ ਗੁਰੂ ਦੀ ਬਖਸ਼ਿਸ਼ ਲਏ। ਜਿਹਦੇ ਤੇ ਗੁਰੂ ਤਰੁੱਟ ਪੈ ਜਾਏਗਾ, ਉਹਦੇ ਤੇ ਵਾਹਿਗੁਰੂ ਤਰੁੱਟੇਗਾ। ਜਿਹਦੇ ਤੇ ਗੁਰੂ ਦੀਆਂ ਬਖਸ਼ਿਸ਼ਾਂ ਹੋਣਗੀਆਂ ਨਾ, ਉਹਦੇ ਤੇ ਮੇਰੇ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਹੋਣਗੀਆਂ। ਇਹ ਐਸੀਆਂ ਬਖਸ਼ਿਸ਼ਾਂ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਣ। ਅੱਜ ਅਸੀਂ ਐਸੇ ਗੁਰੂ ਨੂੰ ਛੱਡ ਕੇ ਕਿਤੇ ਕਿਤੇ ਅਧੂਰਿਆਂ ਕੋਲੋਂ ਤੁਰੇ ਫਿਰਦੇ, ਕਿਤੇ ਕਿਤੇ ਧੱਕੇ ਖਾਈ ਫਿਰਦੇ। ਜੇ ਕਿਤੇ ਪੁੱਤਰ ਦੀ ਦਾਤ ਦੀ ਲੋੜ ਪੈਂਦੀ, ਕਿਹੜੀ ਜਗ੍ਹਾ ਜਿੱਥੇ ਬੰਦਾ ਜਾਨ ਨੱਕ ਨਹੀਂ ਰਗੜਦਾ ਜਾਏ, ਕਿੱਥੇ ਜਿੱਥੇ ਤਰਨਾ ਲੈ ਨਹੀਂ ਲੈਂਦਾ। ਪਰ ਜਿਹੜਾ ਖਜ਼ਾਨਾ ਮੇਰਾ ਸਤਿਗੁਰੂ ਦਾਤਾਂ ਦੇਣ ਵਾਲਾ, ਗੁਰਦਾਤਾ ਹੈ ਨਾ, ਮੈਂ ਬਚਨ ਆਰੰਭ ਕੀਤੇ, ਗੁਰਦਾਤਾ ਗੁਰ ਹੀਵੇ ਕਰ, ਗੁਰੂ ਹੀ ਸਭ ਤੋਂ ਵੱਡਾ ਦਾਤਾ। ਗੁਰੂ ਸਾਨੂੰ ਠੰਡਕ ਦੇਣ ਵਾਲਾ, ਵਿਕਾਰਾਂ ਦੀ ਤਪਸ਼ ਤੋਂ ਬਚਾਉਣ ਵਾਲਾ। ਗੁਰੂ ਸਾਡੇ ਵਾਸਤੇ ਪਾਰ ਜਾਤ ਰੱਖੇ ਜੀ, ਅਸੀਂ ਕਿਸੇ ਹੋਰ ਪਾਰ ਜਾਤ ਰੁੱਖ ਦੀ ਗੱਲ ਨਹੀਂ ਜੇ ਕਰਨੀ। ਸਨਾਤਨ ਧਰਮ ਵਾਲੇ ਵੀਰ ਕਰਦੇ ਨੇ, ਮੁਬਾਰਕ, ਉਹਨਾਂ ਦਾ ਧਰਮ ਉਹਨਾਂ ਨੂੰ ਜੋ ਕਹਿੰਦਾ, ਪਰ ਸਾਡਾ ਧਰਮ ਕੀ ਕਹਿੰਦਾ ਹੈ। ਮਹਾਰਾਜ ਜੀ ਕਹਿੰਦੇ ਤੇਰੇ ਵਾਸਤੇ ਪਾਰ ਜਾਤ ਰੁੱਖ ਗੁਰੂ ਨਾਨਕ ਹੈ, ਤੇਰੇ ਵਾਸਤੇ ਗੁਰੂ ਤੀਰਥ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ,
ਇੱਥੇ ਸਭ ਬਖਸ਼ ਅੱਜ ਮਹਾਰਾਜ ਜੀ ਨੇ ਜੋ ਬਚਨ ਕਹੇ ਨੇ ਨਾ, ਮੈਂ ਇਸ ਕਰਕੇ ਥੋੜੇ ਜਿਹੇ ਸਤਿਗੁਰਾਂ ਦੇ ਪ੍ਰਮਾਣ ਆਪ ਸੰਗਤਾਂ ਨਾਲ ਸਾਂਝੇ ਕੀਤੇ ਨੇ, ਕਿਉਂਕਿ ਤੁਸੀਂ ਰੋਜ਼ ਸਤਿਗੁਰੂ ਦੇ ਚਰਨਾਂ ਵਿੱਚ ਜੁੜਦੇ, ਰੋਜ਼ ਬਾਣੀ ਗੁਰੂ ਦੀ ਪੜ੍ਹਦੇ, ਰੋਜ਼ ਗੁਰੂ ਨੂੰ ਮੱਥਾ ਟੇਕਦੇ ਹੋ। ਐਸਾ ਗੁਰੂ ਸੰਸਾਰ ਵਿੱਚ ਕਿਤੇ ਉਹਨੇ ਜੇ ਲੱਭਣਾ। ਜੇ ਪੁੱਤਰ ਦੀ ਦਾਤ ਦੀ ਲੋੜ ਹੈ ਨਾ, ਤੇ ਸਿੱਖਾ ਕਿਤੇ ਮੜੀਆਂ ਤੇ ਮੱਥਾ ਨਾ ਟੇਕੀ, ਕਿਤੇ ਦਰ ਦਰ ਤੇ ਨਾ ਭੜਕਦਾ। ਫਿਰ ਗੁਰੂ ਬੜਾ ਵੱਡਾ ਦਾਤਾ ਹੈ। ਜਿਨ੍ਹਾਂ ਨੂੰ ਦਾਤਾਂ ਮਿਲੀਆਂ ਨੇ ਨਾ, ਉਹਨਾਂ ਨੇ ਅਰਦਾਸਾਂ ਪਤਾ ਕੀ ਕੀਤੀਆਂ ਸੀ। ਚੱਬੇ ਪਿੰਡ ਦੇ ਰਹਿਣ ਵਾਲੀ ਸੀ ਬੀਬੀ ਸੁਲੱਖਣੀ, ਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਆਣ ਕੇ ਬੇਨਤੀ ਕੀਤੀ ਸੀ, ਸੋਹਣੀਏ ਦਾੜੀਏ ਚਿੱਟੀਏ ਪੱਗੇ ਅਰਜ ਕਰੇਨੀਆ ਸਤਿਗੁਰ ਅੱਗੇ, ਨਾਮ ਸੁਲੱਖਣੀ ਨਾਮ ਮੇਰਾ ਪਿੰਡ ਮੇਰਾ ਚੱਬੇ, ਫਲ ਜਾਂਦੀ ਨੂੰ ਕੁਝ ਤਾਂ ਫਲ ਲੱਗੇ। ਇੰਨੀ ਭਿੱਜ ਕੇ ਉਹਨੇ ਆਪਣੀ ਰਸਨਾ ਤੋਂ ਬਚਣ ਕੇ ਇਹਦੀ ਮਿਹਨਤ ਕਰਤੇ, ਮਹਾਰਾਜ ਜੀ ਦੀ ਵਡਿਆਈ ਕੀਤੀ। ਹੇ ਸੋਹਣੀ ਦਾੜੀ ਵਾਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਹੇ ਸੋਹਣੀ ਚਿੱਟੀ ਦਸਤਾਰ ਪੱਗ ਵਾਲੇ ਮੇਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮੇਰਾ ਨਾਮ ਸੁਲੱਖਣੀ ਏ ਪਿੰਡ ਮੇਰਾ ਚੱਬੇ। ਅੱਜ ਤੁਸੀਂ ਅੰਮ੍ਰਿਤਸਰ ਸਾਹਿਬ ਤੋਂ ਤਰਨ ਤਾਰਨ ਸਾਹਿਬ ਵਾਲੇ ਰੋਡ ਤੇ ਆਓ ਨਾ, ਉਸ ਪਾਸੇ ਜਾਓ, ਜਿਹੜੇ ਉਸ ਇਲਾਕੇ ਵਿੱਚ ਰਹਿਣ ਵਾਲੇ ਉਹਨਾਂ ਨੂੰ ਪਤਾ। ਅੰਮ੍ਰਿਤਸਰ ਸਾਹਿਬ ਸ਼ਹਿਰ ਤੋਂ ਬਾਹਰ ਨਿਕਲਦੇ ਆ 3-4 ਕਿਲੋਮੀਟਰ ਦੀ ਦੂਰੀ ਤੇ ਤਰਨ ਤਾਰਨ ਸਾਹਿਬ ਰੋਡ ਤੇ ਪਿੰਡ ਹੈ। ਜੇ ਕਿਤੇ ਸਮਾਂ ਮਿਲੇ ਅੱਜ ਵੀ ਉੱਥੇ ਉਸ ਮਾਤਾ ਦੀ ਯਾਦ ਵਿੱਚ ਗੁਰਦੁਆਰਾ ਬਣੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਬਖਸ਼ਿਸ਼ਾਂ। ਜਦੋਂ ਇੰਨੇ ਭਿੱਜ ਕੇ ਅਰਦਾਸ ਕੀਤੀ ਨਾ, ਨਾਮ ਸੁਲੱਖਣੀ ਪਿੰਡ ਮੇਰਾ ਚੱਬੇ ਸਤਿਗੁਰੂ, ਆ ਫਲ ਜਾਂਦੀ ਨੂੰ ਕੋਈ ਤਾਂ ਫਲ ਲੱਗੇ, ਮੈਂ ਸੰਸਾਰ ਵਿੱਚੋਂ ਅਫਲ ਜਾਂਦੀ ਪਈ। ਮਹਾਰਾਜ ਕਹਿਣ ਲੱਗੇ ਕੀ ਪਾਣਾ ਵਾਪਰ, ਕਹਿਣ ਲੱਗੇ ਪੁੱਤਰ ਦੀ ਦਾਤ ਵਾਸਤੇ ਆਈ। ਖੈਰ ਉਹ ਸਾਖੀ ਲੰਬੀ, ਮੈਂ ਜ਼ਿਆਦਾ ਨਹੀਂ ਉਸ ਪਾਸੇ ਜਾਵਾਂਗਾ। ਤੇ ਮਹਾਰਾਜ ਨੇ ਇੰਨੇ ਬਚਨ ਕਿਹਾ ਸੀ, ਕਹਿਣ ਲੱਗੇ ਜੇ ਇੰਨੇ ਵਿਸ਼ਵਾਸ ਨਾਲ ਆਏ, ਮਹਾਰਾਜ ਨੇ ਪਹਿਲਾਂ ਕਿਹਾ ਸੀ ਤੇਰੇ ਭਾਗਾਂ ਵਿੱਚ ਨੇ, ਤੇ ਉਹਨੇ ਅੱਗੋਂ ਪਤਾ ਕੀ ਕਿਹਾ ਸੀ, ਕਹਿਣ ਲੱਗੇ ਉੱਥੇ ਵੀ ਲਿਖਣ ਵਾਲੇ ਤੁਸੀਂ ਇੱਥੇ ਵੀ ਲਿਖਣ ਵਾਲੇ ਤੁਸੀਂ, ਜੇ ਪਹਿਲਾਂ ਭਾਗਾਂ ਵਿੱਚ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਤੇ ਸਤਿਗੁਰੂ ਕਹਿਣ ਲੱਗੇ ਇੰਨਾ ਵਿਸ਼ਵਾਸ ਗੁਰੂ ਨਾਨਕ ਦੇ ਘਰ ਤੇ ਵੀ ਜੇ ਪਹਿਲਾਂ ਨਹੀਂ ਲਿਖਿਆ ਜੋ ਹੁਣ ਗੁਰੂ ਲਿਖ ਦੇਣਗੇ ਤੇ ਮਿਲ ਜਾਏਗਾ। ਕਹਿਣ ਲੱਗੇ ਬਿਲਕੁਲ ਵਿਸ਼ਵਾਸ। ਕਹਿਣ ਲੱਗੇ ਮਾਂ ਜੇ ਇੰਨਾ ਵਿਸ਼ਵਾਸ ਲੈ ਕੇ ਆਈ ਹੈ ਧੀਏ, ਫਿਰ ਇੱਕ ਪੁੱਤਰ ਨੇ 7 ਪੁੱਤਰ ਤੇਰੇ ਘਰ ਵਿੱਚ ਆਉਣ। ਅੱਜ ਵੀ ਤੁਸੀਂ ਉਸ ਪਿੰਡ ਵਿੱਚ ਜਾ ਕੇ ਇਤਿਹਾਸ ਪੜ੍ਹ ਸਕਦੇ। ਇੱਕ ਪੁੱਤਰ ਵਾਸਤੇ ਦਰ ਦਰ ਤੇ ਧੱਕੇ ਖਾਂਦੀ ਫਿਰਦੀ, ਜਦੋਂ ਪੂਰਾ ਗੁਰੂ ਮਿਲਿਆ ਗੁਰਮੁਖੋ 7 ਪੁੱਤਰਾਂ ਦੀਆਂ ਦਰਦਾਂ ਮਿਲੀ। ਐਸੇ ਗੁਰੂ ਨੂੰ ਛੱਡ ਕੇ ਸਿੱਖਾ, ਜੇ ਤੂੰ ਕਿਤੇ ਜਾਣਾ ਹੈ ਨਾ, ਫਿਰ ਤੇਰੇ ਭਾਗ ਹੀ ਮੰਗਦੇ ਕਹਿ ਸਕਦੇ, ਤੇਰੇ ਭਾਗ ਹੀ ਮਾੜੇ ਕਹਿ ਸਕਦੇ। ਇੱਕ ਦਾਤ ਨਹੀਂ, ਮਹਾਰਾਜ ਜੀ ਦੀ ਬਾਣੀ ਪਤਾ ਕੀ ਕਹਿੰਦੀ, ਜਿੱਤੜੇ ਫਲ ਮਨ ਬਾਂਛੀ ਹੈ। ਜਿਹੜੀਆਂ ਵੀ ਫਲ ਦੀਆਂ ਤੇਰੀ ਇੱਛਾ ਪੈਦਾ ਹੁੰਦੀ ਵੀ ਆਹ ਵੀ ਫਲ ਮਿਲ ਜੇ, ਆਹ ਵੀ ਦਾਤ ਮਿਲ ਜੇ, ਆਹ ਵੀ ਦਾਤ, ਕਿਉਂਕਿ ਬੰਦਾ ਇੱਕ ਦਾਤ ਲੈ ਕੇ ਥੋੜਾ ਬਹਿ ਜਾਂਦਾ। ਪੁੱਤਰ ਮਿਲ ਗਿਆ ਤੇ ਫਿਰ ਅਗਲੀ ਦਾਤ ਹੁੰਦੀ ਵੀ ਹੁਣ ਇਹ ਪੜ੍ਹ ਲਿਖ ਵੀ ਜਾਵੇ। ਜਵਾਨ ਹੋ ਗਿਆ ਤੇ ਫਿਰ ਇਹਦੀ ਅੱਗੇ ਮੰਗ ਸ਼ੁਰੂ ਹੋ ਜਾਂਦੀ ਵੀ ਪੁੱਤਰ ਵਾਸਤੇ ਸੋਹਣੀ ਕੰਨਿਆ ਵੀ ਮਿਲ ਜਾਣ। ਫਿਰ ਇਹ ਬੰਦੇ ਦੀ ਅਰਦਾਸ ਹੁੰਦੀ ਵੀ ਸੋਹਣੀ ਜੌਬ ਵੀ ਮਿਲ ਜਾਏ, ਸੋਹਣਾ ਕਾਰੋਬਾਰ ਵੀ ਚੱਲ ਜਾਏ। ਤੇ ਫਿਰ ਇੱਥੇ ਬੰਦੇ ਦੀ ਮੰਗ ਥੋੜਾ ਖਤਮ ਹੋ ਜਾਂਦੀ, ਫਿਰ ਚੱਲ ਪੁੱਤਰ ਹੁਣ ਨੌਕਰੀ ਵੀ ਲੱਗ ਗਿਆ, ਜੌਬ ਵੀ ਮਿਲ ਗਈ, ਇਹਨੂੰ 4 ਪੈਸੇ ਵੀ ਕਮਾ ਲਏ ਨੇ, ਘਰ ਵੀ ਲੈ ਲਿਆ, ਵਿਆਹ ਵੀ ਹੋ ਗਿਆ, ਅੱਗੇ ਸਾਡੀਆਂ ਮੰਗਾਂ ਖਤਮ ਥੋੜੀਆਂ ਹੋ ਜਾਂਦੀਆਂ। ਫਿਰ ਅੱਗੇ ਮੰਗ ਇੱਕ ਹੋਰ ਸ਼ੁਰੂ ਹੋ ਜਾਂਦੀ, ਸਤਿਗੁਰੂ ਹੁਣ ਇੰਨਾ ਕੁਝ ਵਿਖਾ ਦਿੱਤਾ, ਪੋਤੇ ਦਾ ਮੂੰਹ ਵੀ ਵਿਖਾ ਦਿੱਤਾ, ਹੋਰ ਮੰਗ ਅੱਗੇ ਹੋ ਗਈ। ਮਹਾਰਾਜ ਕਹਿਣ ਲੱਗੇ ਇੱਕ ਮੰਗ ਥੋੜਾ ਤੇਰੀ ਖਤਮ ਨਹੀਂ ਹੋਣੀਆਂ, ਪਰ ਗੁਰੂ ਨਾਨਕ ਦਾ ਘਰ ਐਸਾ ਹੈ। ਕਹਿਣ ਲੱਗੇ ਇੱਥੇ ਸਾਰੀਆਂ ਸਾਰੀ ਉਮਰ ਦਾਤਾਂ ਝੋਲੀ ਵਿੱਚ ਪੈਂਦੀਆਂ ਰਹੀਆਂ, ਸਾਰੀ ਉਮਰ ਜਿੱਤੜੇ ਫਲ ਮਨ ਬਾਂਛੀਐ, ਤਿੱਤੜੇ ਸਤਿਗੁਰ ਪਾਸ, ਸਾਰੇ ਸਤਿਗੁਰੂ ਦੇ ਪਾਸ, ਸਾਰੀਆਂ ਦਾਤਾਂ ਸਤਿਗੁਰੂ ਦੇ ਚਰਨਾਂ ਵਿੱਚ। ਪਰ ਮਿਲਦੀਆਂ ਕਿਹਨੂੰ ਨੇ, ਜਿਹੜੇ ਪੂਰੇ ਗੁਰੂ ਨਾਲ ਜੁੜਦੇ। ਹੁਣ ਤੁਸੀਂ ਕਹੋਗੇ ਪੂਰਾ ਗੁਰੂ ਕੌਣ, ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੂਰੇ ਗੁਰੂ ਨੇ। ਹੁਣ ਪੂਰਾ ਗੁਰੂ ਕੌਣ ਹੈ, 10 ਗੁਰੂ ਸਾਹਿਬਾਨਾਂ ਦੀ ਜੋਤ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਪੂਰਾ ਗੁਰੂ ਹੈ। ਬਸ ਇਸ ਪੂਰੇ ਗੁਰੂ ਦੇ ਚਰਨਾਂ ਨਾਲ ਜੁੜਨਾ ਜੀ, ਜੇ ਸਭ ਕੁਝ ਲੈਣਾ। ਸਤਿਗੁਰਾਂ ਨੇ ਜਿਹੜੀ ਪਹਿਲੀ ਪੰਗਤੀ ਆਰੰਭ ਕੀਤੀ,
ਕਹਿੰਦੇ ਮੈਂ ਧਿਆਨ ਦੇਵਾਂ। ਮਹਾਰਾਜ ਜੀ ਕਹਿੰਦੇ ਨੇ ਗੁਰ ਪੂਰੇ ਕਿਰਪਾ ਤਾਰ, ਇੱਥੇ ਪੂਰੇ ਦੀ ਗੁਰੂ ਦੀ ਗੱਲ ਕੀਤੀ, ਅਧੂਰੇ ਦੀ ਨਹੀਂ। ਅਧੂਰਿਆਂ ਕੋਲ ਕੁਝ ਨਹੀਂ ਜੇ ਮਿਲਣਾ। ਗੁਰੂ ਸਾਹਿਬਾਨਾਂ ਦੇ ਸਮੇਂ ਬੈਠੇ ਸਨ ਨਾ, 22 ਗੁਰੂ ਅਧੂਰੇ ਸਨ, 22 ਗੁਰੂ ਬੈਠੇ ਸਨ ਮੰਜੀਆਂ ਲਾ ਕੇ, ਤੇ ਸਿੱਖ ਦਾ ਸ਼ੰਕਾ ਨਿਵਰਤ ਨਹੀਂ ਸੀ, ਦਰ ਦਰ ਤੇ ਵਿਚਾਰ ਭੜਕਦਾ ਫਿਰਦਾ ਹੈ। ਅਧੂਰੇ ਕੋਲ ਕੁਝ ਨਹੀਂ ਜੇ ਮਿਲਣਾ, ਪੂਰੇ ਕੋਲ ਸਭ ਦਾਤਾ ਮਿਲ। ਮਸਕੀਨ ਸਾਹਿਬ ਜੀ ਤੁਸੀਂ ਬੜੇ ਪਿਆਰ ਦੇ ਨਾਲ ਗੁਰਸਿੱਖ ਕਥਾ ਸੁਣਦੇ ਨੇ, ਉਹ ਕਹਿੰਦੇ ਨੇ ਅਧੂਰੀ ਚੀਜ਼ ਕਦੀ ਵੀ ਕਿਸੇ ਬੰਦੇ ਨੂੰ ਚੰਗੀ ਨਹੀਂ ਲੱਗਦੀ। ਅਧੂਰਾ ਭੋਜਨ ਹੋਵੇ ਬੰਦਾ ਖਾਣ ਵਾਸਤੇ ਤਿਆਰ ਨਹੀਂ, ਅੱਧਾ ਪੱਕਾ ਹੋਵੇ ਅੱਧਾ ਕੱਚਾ ਹੋਵੇ, ਭੁਆ ਕੇ ਥਾਲੀ ਪਰਾ ਮਾਰਦਾ, ਕੱਚੀ ਰੋਟੀ ਮੇਰੇ ਸਾਹਮਣੇ ਰੱਖ ਦਿੱਤੀ, ਕੱਚੀ ਸਬਜ਼ੀ ਸਾਹਮਣੇ ਰੱਖ, ਅਧੂਰੀ ਹੈ ਨਾ ਚੀਜ਼, ਪੱਕੀ ਨਹੀਂ। ਅਧੂਰਾ ਖਾਣਾ ਬੰਦੇ ਨੂੰ ਚੰਗਾ ਨਹੀਂ ਲੱਗਦਾ। ਅਧੂਰਾ ਮਕਾਨ ਬਣਿਆ ਹੋਵੇ, ਅੱਧਾ ਬਣਿਆ ਹੋਵੇ ਅੱਧਾ ਲਿਖਲਾਰਾ ਪਿਆ ਹੋਵੇ, ਬੰਦਾ ਰਹਿਣ ਵਾਸਤੇ ਤਿਆਰ ਨਹੀਂ। ਇੰਡੀਆ ਦੇ ਵਿੱਚ ਤੁਸੀਂ ਡਰਾਈਵਰ ਰੱਖਦੇ ਹੋ ਤੇ ਡਰਾਈਵਰ ਦੀ ਬੜੀ ਪੁੱਛਗਿੱਛ ਕਰਦੇ, ਪੁੱਛਦੇ ਕਿੰਨਾ ਤਜਰਬਾ ਤੇਰਾ, ਕਿੰਨੇ ਸਾਲ ਹੋ ਗਏ ਨੇ ਗੱਡੀ ਚਲਾਉਂਦੇ, ਕਿਤੇ ਅਧੂਰਾ ਤਾਂ ਨਹੀਂ ਕੱਚਾ ਤੇ ਡਰਾਈਵਰ ਨੇ, ਪੁੱਛਿਆ ਜੀ ਕਿਉਂ ਇਹ ਨਹੀਂ ਛਾਣਬੀਣ ਕਰ ਰਹੇ। ਤੇ ਮਾਲਕ ਕਹਿੰਦਾ ਵੀ ਜੇ ਮੈਂ ਇਹਦੀ ਛਾਣਬੀਣ ਨਾ ਕਰਾਂਗਾ, ਜੇ ਅਧੂਰਾ ਹੋਏਗਾ, ਇਹਨੂੰ ਪਤਾ ਹੀ ਨਾ ਹੋਵੇਗਾ, ਪੂਰਾ ਪ੍ਰੋਪਰ ਇਹਨੂੰ ਕੰਮ ਨਾ ਆਉਂਦਾ ਹੋਵੇਗਾ, ਮੇਰਾ ਵੀ ਨੱਕ ਮੂੰਹ ਭੰਨੇਗਾ, ਗੱਡੀ ਵੀ ਭੰਨੇਗਾ, ਅਧੂਰਾ ਹੈ ਨਾ ਬੰਦਾ। ਇੱਕ ਮਲਾ ਸਵਾਰੀਆਂ ਬਿਠਾ ਕੇ ਬੇੜੀਆਂ ਤੋਂ ਪਾਰ ਕਰਨ ਵਾਲਾ ਹੈ, ਤੇ ਬੰਦਾ ਪੁੱਛਦਾ ਵੀ ਮਲਾ ਅਧੂਰਾ ਤਾਂ ਨਹੀਂ ਕਿਤੇ, ਪੁੱਛਿਆ ਜੀ ਕਿਉਂ ਜੇ ਅਧੂਰਾ ਹੈ, ਕਹਿਣ ਲੱਗੇ ਆਪ ਵੀ ਡੁੱਬੇਗਾ ਸਾਨੂੰ ਵੀ ਡੁੱਬੇਗਾ। ਮਸਕੀਨ ਸਾਹਿਬ ਕਹਿੰਦੇ ਤੈਨੂੰ ਅਧੂਰਾ ਮਲਾਹ ਚੰਗਾ ਨਹੀਂ ਲੱਗਦਾ, ਅਧੂਰਾ ਡਰਾਈਵਰ ਚੰਗਾ ਨਹੀਂ ਲੱਗਦਾ, ਅਧੂਰਾ ਬਣਿਆ ਮਕਾਨ ਚੰਗਾ ਨਹੀਂ ਲੱਗਦਾ, ਅਧੂਰਾ ਬਣਿਆ ਤੈਨੂੰ ਖਾਣਾ ਚੰਗਾ ਨਹੀਂ ਲੱਗਦਾ ਬੰਦਿਆ, ਤੇ ਅਧੂਰੇ ਗੁਰੂ ਕੋਲ ਕਿਉਂ ਚਲੇ ਜਾਂਦਾ। ਜਿਹੜਾ ਗੁਰੂ ਹੀ ਪੂਰਾ ਨਹੀਂ, ਤੇ ਫਿਰ ਅਧੂਰਿਆਂ ਕੋਲ ਜੇ ਤੈਨੂੰ ਦੁਨੀਆਂ ਦੀ ਚੀਜ਼ ਅਧੂਰੀ ਚੰਗੀ ਨਹੀਂ ਲੱਗਦੀ, ਤੇ ਗੁਰੂ ਵੀ ਨਾ ਪ੍ਰਵਾਨ ਨਾ ਕਰਿਆ ਕਰ। ਜਿਹੜਾ ਅਧੂਰਾ ਗੁਰੂ ਹੈ, ਜਿਹੜਾ ਆਪ ਡੁੱਬਿਆ ਤੇ ਤੈਨੂੰ ਕਿੱਥੋਂ ਉਤਾਰ ਦੇ, ਪੁੱਛੋ ਕਬੀਰ ਸਾਹਿਬ ਨੂੰ। ਉਹ ਕਹਿੰਦੇ ਨੇ ਮਾਈ ਮੁੰਡੂ ਤਿਸ ਗੁਰੂ ਦੀ ਜਾਂ ਤੇ ਭਰਮ ਨਾ ਜਾਏ, ਆਪ ਡੁੱਬੇ ਚੋ ਬੇਦ ਮੇ ਚੇਲੇ ਦੀਏ ਬਹਾਏ, ਆਪ ਵੀ ਡੁੱਬੇਗਾ ਅਧੂਰਾ ਤੇ ਆਪਣੇ ਸੰਗੀ ਸਾਥੀਆਂ ਨੂੰ ਵੀ ਲੈ ਕੇ ਡੁੱਬੇਗਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਬੰਦਿਆ ਪੂਰੇ ਗੁਰੂ ਦੀ ਕਿਰਪਾ ਲੈ। ਪੂਰਾ ਗੁਰੂ ਕੌਣ ਹੈ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਪੂਰਾ ਹੈ। ਬਸ ਇਹਦੀ ਕਿਰਪਾ, ਇਹਦੇ ਚਰਨਾਂ ਵਿੱਚ ਮੱਥਾ ਟੇਕੋ, ਇਸੇ ਗੁਰੂ ਦੇ ਲੜ ਲੱਗੋ, ਇਸੇ ਗੁਰੂ ਦਾ ਪੱਲਾ ਫੜੋ, ਇਸੇ ਗੁਰੂ ਨੇ ਸਾਡੀਆਂ ਕੁਲਾਂ ਦਾ ਪਾਰ ਉਤਾਰਾ ਕਰਨਾ। ਅੱਜ ਮਹਾਰਾਜ ਜੀ ਕਹਿੰਦੇ ਨੇ ਗੁਰ ਪੂਰਾ ਕਿਰਪਾ ਤਾਰੀ। ਮਹਾਰਾਜ ਕਹਿਣ ਲੱਗੇ ਪੂਰੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਕਿਹੜੀ ਬਖਸ਼ਿਸ਼ ਕੀਤੀ? ਪ੍ਰਭ ਪੂਰੇ ਲੋਚ ਹਮਾਰੀ, ਮੇਰੇ ਅੰਦਰ ਇਹ ਲੋਚਾ ਸੀ, ਇਹ ਇੱਛਾ ਸੀ ਵੀ ਮੈਨੂੰ ਪ੍ਰਭੂ ਦਾ ਨਾਮ ਮਿਲ ਜਾਏ, ਮੈਨੂੰ ਵਾਹਿਗੁਰੂ ਦੀ ਕਿਰਪਾ ਮਿਲ ਜਾਏ। ਕਹਿਣ ਲੱਗੇ ਜਦੋਂ ਪੂਰਾ ਗੁਰੂ ਮਿਲਿਆ ਨਾ, ਉਹਨੇ ਮੇਰੀ ਦੁਨੀਆਂ ਦੀਆਂ ਲੋਚਾਂ ਵੀ ਪੂਰੀਆਂ ਕਰ ਦਿੱਤੀਆਂ, ਸੋਹਣਾ ਘਰ ਵੀ ਦੇ ਦਿੱਤਾ, ਇੱਛਾ ਸੀ ਨਾ, ਸੋਹਣੇ ਪੁੱਤਰਾਂ ਦੀਆਂ ਦਾਤਾਂ ਦੇ ਦਿੱਤੀਆਂ, ਸਭ ਕੁਝ ਦੇ ਦਿੱਤਾ ਹੈ, ਕੁੱਲੀ ਗੁੱਲੀ ਜੁੱਲੀ ਸਭ ਕੁਝ ਗੁਰੂ ਦੀ ਕਿਰਪਾ ਨਾਲ ਮਿਲਿਆ, ਪਰ ਨਾਮ ਦੀ ਦਾਤ ਵੀ ਪੂਰੇ ਗੁਰੂ ਦੀ ਬਖਸ਼ਿਸ਼ ਨਾ ਮਿਲ ਗਈ। ਪ੍ਰਭ ਪੂਰੀ ਲੋਚ ਮਾਰੀ, ਪ੍ਰਭੂ ਨੂੰ ਮਿਲਣ ਦੀ ਲੋਚਾ ਸੀ, ਨਾਮ ਹਿਰਦੇ ਵਿੱਚ ਵਸ ਜਾਏ ਇਹ ਮੰਗ ਸੀ ਮੇਰੇ ਅੰਦਰ। ਕਹਿਣ ਲੱਗੇ ਪੂਰੇ ਗੁਰੂ ਨੇ ਪੂਰੀ ਕਰ ਦੇ। ਇਹ ਨਾਮ ਜਿਹੜਾ ਹੈ ਨਾ, ਇਹ ਪੂਰੇ ਗੁਰੂ ਤੋਂ ਬਿਨਾਂ ਨਹੀਂ ਜੇ ਸਾਡੇ ਹਿਰਦੇ ਵਿੱਚ ਵਾ। ਪੁੱਛੀਏ ਧੰਨ ਗੁਰੂ ਰਾਮਦਾਸ ਮਹਾਰਾਜ ਵੀ, ਮਹਾਰਾਜ ਤੁਸੀਂ ਜਿੱਥੇ ਸੇਵਾ ਕੀਤੀ ਉੱਥੇ ਸਿਮਰਨ ਵੀ ਕੀਤਾ, ਤੁਹਾਡੇ ਰੋਮ ਰੋਮ ਵਿੱਚ ਪਰਮਾਤਮਾ ਦਾ ਨਾਮ ਹੈ, ਕਿਵੇਂ ਵਸ ਗਿਆ? ਸਾਡੇ ਤੇ ਨਹੀਂ ਵਸਦਾ। ਤੇ ਗੁਰੂ ਰਾਮਦਾਸ ਮਹਾਰਾਜ ਨੇ ਇਹ ਨਹੀਂ ਕਿਹਾ ਸੀ ਵੀ ਮੈਂ ਆਪਣੀ ਸਿਆਣਪ ਨਾਲ ਵਿਸਾਲ, ਮੇਰੀ ਅਕਲ ਦੇ ਨਾਲ ਨਾ ਵਸਿਆ। ਕਹਿਣ ਲੱਗੇ ਨਹੀਂ, ਜਦੋਂ ਪੂਰੇ ਗੁਰੂ ਨੇ ਮੇਰੇ ਸਿਰ ਤੇ ਹੱਥ ਰੱਖਿਆ, ਪੂਰੇ ਗੁਰੂ ਨੇ ਮੇਰੇ ਸਿਰ ਤੇ ਹੱਥ ਰੱਖਿਆ, ਗੁਰੂ ਨੇ ਮੇਰੇ ਦੀ ਨਜ਼ਰ ਨਾਲ ਤੱਕਿਆ, ਮੇਰੇ ਰੋਮ ਰੋਮ ਵਿੱਚ ਪਰਮਾਤਮਾ ਦਾ ਨਾਮ ਵਸ, ਮੇਰਾ ਹੀ ਯਾਰ ਹੈ ਰਤਨ ਨਾਮ ਹਰ ਵਸਿਆ, ਕਦੋਂ ਗੁਰ ਹਾਥ ਧਰਿਓ ਮੇਰੇ ਮਾਥਾ। ਤੇ ਫਿਰ ਹੋਇਆ ਕਿ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ ਗੁਰਨਾਮ ਦਿਓ ਰਿਨ ਲਾਤਾ। ਮਹਾਰਾਜ ਕਹਿੰਦੇ ਪੂਰੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ, ਪ੍ਰਭ ਪੂਰੀ ਲੋਚ ਹਮਾਰੀ, ਪ੍ਰਭੂ ਨੂੰ ਮਿਲਣ ਦੀ ਲੋਚਾ ਜਿਹੜੀ ਸੀ, ਨਾਮ ਜਪਣ ਦੀ ਲੋਚਾ ਜਿਹੜੀ ਸੀ, ਉਹ ਪੂਰੀ ਹੋ ਗਈ। ਕਰ ਇਸ਼ਨਾਨ ਗ੍ਰਹਿ ਆਏ, ਹੁਣ ਇਸੇ ਨਾਮ ਨੇ ਸਾਡੇ ਅੰਦਰ ਦਾ ਇਸ਼ਨਾਨ ਕਰਾ ਦਿੱਤਾ ਜੀ। ਇੱਕ ਬਾਹਰ ਦਾ ਇਸ਼ਨਾਨ ਹੈ ਜਿਹੜਾ ਅਸੀਂ ਘਰ ਕਰਕੇ ਆਉਂਦੇ, ਤਨ ਦੀ ਸੁਚਮਤਾ, ਇੱਕ ਮਨ ਦੀ ਸੁਚਮਤਾ ਹੈ, ਮਨ ਦਾ ਇਸ਼ਨਾਨ।
ਉਹ ਗੁਰਦੁਆਰੇ ਆਣ ਕੇ ਆਉਣਾ ਹੈ। ਜਦੋਂ ਕੀਰਤਨ ਹੁੰਦਾ ਨਾ, ਇਹ ਕੀਰਤਨ ਦੀ ਝੜੀ ਜਦੋਂ ਲੱਗਦੀ ਹੈ, ਕਥਾ ਦੀ ਝੜੀ, ਬਾਣੀ ਦੀ ਝੜੀ, ਇਹ ਸਾਡੇ ਅੰਦਰ ਦਾ ਇਸ਼ਨਾਨ ਕਰਾਉਂਦੀ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਿਹਾ ਸੀ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਇੱਕ ਤੇ ਸਰੋਵਰ ਵਿੱਚ ਇਸ਼ਨਾਨ, ਇੱਕ ਹਰਿਮੰਦਰ ਸਾਹਿਬ ਦੇ ਵਿੱਚ ਬੈਠ ਕੇ ਨਾਮ ਦਾ ਇਸ਼ਨਾਨ, ਬਾਣੀ ਦਾ ਇਸ਼ਨਾਨ। ਉਹ ਮਹਾਰਾਜ ਜੀ ਨੇ ਬਚਨ ਕਿਹਾ ਨੇ, ਕਰ ਇਸ਼ਨਾਨ ਗ੍ਰਹਿ ਆਏ। ਜਦੋਂ ਨਾਮ ਵੀ ਹਿਰਦੇ ਵਿੱਚ ਵਸ ਗਿਆ ਨਾ, ਤੇ ਨਾਮ ਨੇ ਅੰਦਰ ਧੋ ਕੇ ਰੱਖ ਦਿੱਤਾ ਜੀ, ਮਨ ਨੂੰ ਧੋ ਕੇ ਰੱਖ ਦਿੱਤਾ, ਆਨੰਦ ਮੰਗਲ ਸੁਖ ਪਾਏ। ਜਦੋਂ ਹਿਰਦੇ ਵਿੱਚ ਨਾਮ ਵਸ ਗਿਆ, ਉਦੋਂ ਕੀ ਹੋ ਗਿਆ? ਆਨੰਦ। ਆਨੰਦ ਅਰਥ ਨੇ ਆਨੰਦ। ਆਪਾਂ ਕਹਿੰਦੇ ਨਾ ਵੀ ਅੱਜ ਤੇ ਆਹ ਪ੍ਰਸ਼ਾਦਾ ਛਕਿਆ, ਆਨੰਦ ਆ ਗਿਆ। ਅੱਜ ਤੇ ਸੰਸਾਰ ਦੇ ਵਿੱਚ ਮੈਂ ਆਹ ਕੰਮ ਕੀਤਾ, ਆਨੰਦ ਆ ਗਿਆ। ਇੱਕ ਉਹ ਆਨੰਦ ਜੀ ਜਿਹੜਾ ਕੁਝ ਸਮੇਂ ਬਾਅਦ ਖਤਮ ਹੋ ਜਾਂਦਾ, ਪਰ ਇੱਕ ਬਾਣੀ ਵਿੱਚੋਂ ਆਨੰਦ, ਨਾਮ ਵਿੱਚੋਂ ਆਨੰਦ। ਜਦੋਂ ਨਾਮ ਵਿੱਚੋਂ ਆਨੰਦ ਆਉਂਦਾ ਹੈ ਨਾ, ਤੇ ਫਿਰ ਉਹ ਸਾਰੀ ਜ਼ਿੰਦਗੀ ਬੰਦਾ ਆਨੰਦਿਤ ਰਹਿੰਦਾ, ਉਹਦੇ ਅੰਦਰ ਕਦੀ ਫਿਰ ਸੋਗ ਨਹੀਂ ਆਉਂਦਾ। ਆਨੰਦ ਮੰਗਲ ਸੁਖ ਪਾਏ, ਮੰਗਲ ਦੇ ਅਰਥ ਨੇ ਖੁਸ਼ੀਆਂ। ਮੇਰਾ ਹਿਰਦਾ ਜਿਹੜਾ ਸੀ ਖੁਸ਼ੀਆਂ ਨਾਲ ਭਰ ਗਿਆ, ਆਨੰਦ ਨਾਲ ਭਰ ਗਿਆ, ਸੁੱਖ ਨਾਲ ਭਰ ਗਿਆ। ਸੰਤੋ ਰਾਮ ਨਾਮ ਨਿਸ ਧਰੀਐ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਹੇ ਸੰਤ ਜਨੋ, ਹੇ ਗੁਰਮੁਖ ਪਿਆਰੇ ਗੁਰਸਿੱਖੋ, ਰਾਮ ਨਾਮ ਨਿਸ ਧਰੀਐ। ਰਾਮ ਦੇ ਨਾਮ ਦੇ ਨਾਲ ਹੀ ਸਾਡਾ ਪਾਰ ਉਤਾਰਾ ਆਉਣਾ। ਉਠ ਤੇ ਬੈਠ ਤਾ ਹਰ ਹਰ ਧਿਆਈਏ, ਅਨੰਦਨ ਸੁਕ੍ਰਿਤ ਕਰੀਏ। ਕਹਿਣ ਲੱਗੇ, ਉੱਠਦਿਆਂ ਬਹਿੰਦਿਆਂ ਪਰਮਾਤਮਾ ਦਾ ਨਾਮ ਜਪਦੇ ਰਿਹਾ ਕਰੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿਣ ਲੱਗੇ, ਜਦੋਂ ਵੀ ਸਮਾਂ ਮਿਲੇ ਵਾਹਿਗੁਰੂ ਦਾ ਨਾਮ ਜਪੋ, ਇਹਨੇ ਸਾਡਾ ਪਾਰ ਉਤਾਰਾ ਕਰਨਾ। ਤੇਰਾ ਏਕ ਨਾਮ ਤਾਰੇ ਸੰਸਾਰ, ਸਾਰੇ ਸੰਸਾਰ ਨੂੰ ਤਾਰਨ ਵਾਲਾ ਪਰਮਾਤਮਾ ਦਾ ਨਾਮ ਹੈ। ਅੱਗੇ ਮਹਾਰਾਜ ਨੇ ਬਚਨ ਕਿਹਾ ਨੇ, ਸੰਤ ਕਾ ਮਾਰਗ। ਇੱਥੇ ਸੰਤ ਦੇ ਅਰਥ ਨੇ ਗੁਰੂ, ਗੁਰੂ ਦਾ ਦੱਸਿਆ ਹੋਇਆ ਮਾਰਗ। ਮਾਰਗ ਕਹਿੰਦੇ ਨੇ ਰਸਤੇ ਨੂੰ। ਗੁਰੂ ਦਾ ਦੱਸਿਆ ਹੋਇਆ ਮਾਰਗ ਜਿਹੜਾ ਹੈ ਨਾ, ਉਹ ਅਪਣਾ। ਤੇ ਗੁਰੂ ਨੇ ਸਾਨੂੰ ਮਾਰਗ ਕਿਹੜਾ ਦੱਸਿਆ, ਕਿਹੜਾ ਰਸਤਾ ਦੱਸਿਆ, ਬੰਦੇ ਨੇ ਕੀ ਕਰਨਾ? ਮਹਾਰਾਜ ਕਹਿੰਦੇ ਨੇ, ਗੁਰ ਸਤਿਗੁਰ ਕਾਜੋ ਸਿੱਖ ਆਖਾਏ ਸੋ ਭਲਕੀ ਉੱਠ ਹਰ ਨਾਮ ਧਿਆਵੇ। ਨਾਮ ਧਿਆਉਣਾ ਹੀ ਗੁਰੂ ਦਾ ਦੱਸਿਆ ਹੋਇਆ ਮਾਰਗ। ਮਹਾਰਾਜ ਜੀ ਕਹਿੰਦੇ ਨੇ, ਬੰਦਿਆ ਸੰਸਾਰ ਵਿੱਚ ਆਇਆ ਭਈ, ਪ੍ਰਾਪਤ ਮਨੁੱਖ ਦਿਹਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਕਿਹੜਾ ਮਾਰਗ ਦੱਸਿਆ? ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਸੰਗਤ ਕਰਿਆ ਕਰ, ਨਾਮ ਜਪਿਆ। ਇਹ ਗੁਰੂ ਦਾ ਦੱਸਿਆ ਹੋਇਆ ਮਾਰਗ ਜੀ, ਇਹਨੂੰ ਤੁਸੀਂ ਅਪਣਾਉਣਾ ਤੇ ਤੁਸੀਂ ਵੱਡਿਆਂ ਭਾਗਾਂ ਵਾਲੇ ਅਪਣਾ ਰਹੇ ਹੋ। ਰੋਜ਼ ਗੁਰੂ ਦੀ ਸੰਗਤ ਕਰ ਰਹੇ ਹੋ, ਨਾਮ ਜਪ ਰਹੇ ਹੋ, ਸੇਵਾ ਕਰ ਰਹੇ ਹੋ। ਇਹ ਗੁਰੂ ਦਾ ਦੱਸਿਆ ਹੋਇਆ ਮਾਰਗ। ਜਿੰਨੇ ਗੁਰੂ ਦਾ ਮਾਰਗ ਅਪਣਾ ਲਿਆ, ਸੰਤ ਕਾ ਮਾਰਗ, ਧਰਮ ਕੀ ਪੌੜੀ। ਆਪਾਂ ਕਹਿੰਦੇ ਨਾ, ਧਰਮ ਹੀ ਬਣਨਾ ਚਾਹੀਦਾ, ਬੰਦਿਆ ਧਰਮ ਕਮਾਉਣਾ ਚਾਹੀਦਾ। ਧਰਮ ਕੀ ਹੈ? ਨਾਮ ਜਪਣਾ ਹੀ ਸਭ ਤੋਂ ਵੱਡਾ ਧਰਮ ਹੈ। ਜਿਹੜਾ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਜਪਦਾ ਨਾ, ਸਮਝ ਲੈਣਾ ਉਹ ਸਭ ਤੋਂ ਉੱਤਮ ਧਰਮੀ ਹੈ। ਕੋਵਿਡ ਭਾਗੀ ਪਾਏ, ਪਰ ਗੁਰੂ ਦੇ ਦੱਸੇ ਹੋਏ ਮਾਰਗ ਤੇ ਰਸਤੇ ਤੇ ਧਰਮ ਦੀ ਪੌੜੀ ਤੇ ਸਾਰੇ ਨਹੀਂ ਜੇ ਚੱਲਦੇ, ਕੋਈ ਟਾਵਾਂ ਟਾਵਾਂ ਜੇ। ਹੁਣ ਵੇਖੋ, ਏਡੀ ਵੱਡੀ ਬਿਲਡਿੰਗ ਬਣੀ, 2800 ਬੰਦਾ ਬਹਿ ਸਕਦਾ ਇਸ ਬਿਲਡਿੰਗ ਦੇ ਇਕੱਠਾ, ਪਰ ਬੈਠੇ ਆਪਾਂ 8 ਕੁ ਬੰਦੇ। ਕਿਉਂਕਿ ਸਾਰਿਆਂ ਦੇ ਭਾਗਾਂ ਵਿੱਚ ਦਾਤ ਨਹੀਂ ਨਾ, ਗੁਰੂ ਦੀ ਸੰਗਤ ਦੀ ਦਾਤ, ਨਾਮ ਦੀ ਦਾਤ। ਇਹ ਤੇ ਜਿਨ੍ਹਾਂ ਦੇ ਭਾਗਾਂ ਵਿੱਚ ਦਾਤ ਲਿਖੀ ਹੈ ਨਾ, ਉਹੀ ਆਣ ਕੇ ਗੁਰੂ ਦੀ ਗੋਦ ਵਿੱਚ ਬੈਠਦੇ ਨੇ। ਸਾਡੇ ਵਰਗੇ ਮਾੜੇ ਕਰਮਾਂ ਵਾਲੇ ਨਹੀਂ ਜੇ ਬੈਠ ਸਕਦੇ। ਉਹ ਮਹਾਰਾਜ ਜੀ ਨੇ ਬਚਨ ਕਹੇ ਨੇ, ਕੋਵਿਡ ਭਾਗੀ ਪਾਏ, ਪਰ ਜਿਹੜੇ ਭਾਗਾਂ ਵਾਲੇ ਇਸ ਪਾਸੇ ਤੁਰ ਪੈਂਦੇ ਨੇ, ਕੋਟ ਜਨਮ ਕੇ ਕਿਲ ਬਿਖ ਨਾਸੇ ਹਰ ਚਰਣੀ ਚਿਤ ਲਾਏ। ਨਾਮ ਵਿੱਚ ਜੁੜਨ ਵਾਲਿਆਂ ਦੇ ਕਰੋੜਾਂ ਪਾਪ ਜਿਹੜੇ ਨੇ, ਉਹ ਸੜ ਕੇ ਸਵਾ ਆ ਜਾਂਦੇ। ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕੱਲ ਰਾਖੀ। ਮਹਾਰਾਜ ਜੀ ਕਹਿੰਦੇ, ਬੰਦੇ ਉਸਤਤ ਕਰਿਆ ਕਰ। ਪਰ ਬੰਦਾ ਕਿਹਦੀ ਉਸਤਤ ਕਰਦਾ? ਬੰਦਿਆਂ ਦੀ ਉਸਤਤ ਕਰੀ ਜਾਂਦਾ, ਦੁਨੀਆਂ ਦੇ ਵਿੱਚ ਬੰਦਿਆਂ ਦੀ ਵਡਿਆਈਆਂ ਕਰੀ ਜਾਂਦਾ। ਕਹਿੰਦੇ ਨਹੀਂ, ਜੇ ਉਸਤਤ ਕਰਨੀ ਹੈ ਨਾ, ਨਿਰੰਕਾਰ ਦੀ ਕਰਿਆ ਕਰ, ਗੁਰੂ ਦੀ ਕਰਿਆ ਕਰ। ਉਸਤਤ ਮਨ ਮੈਂ ਕਰ ਨਿਰੰਕਾਰ, ਨਿਰੰਕਾਰ ਦੀ, ਗੁਰੂ ਦੀ ਵਡਿਆਈ ਕਰਿਆ ਕਰ। ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਰ ਰੱਖ। ਜਿਸ ਪਰਮਾਤਮਾ ਨੇ ਆਪਣੀ ਸੱਤਿਆ ਦੇ ਨਾਲ, ਆਪਣੀ ਤਾਕਤ ਦੇ ਨਾਲ ਪੂਰੀ ਧਰਤੀ ਟਿਕਾ ਛੱਡੀ। ਕਿਉਂਕਿ ਅਸੀਂ ਤਾਂ ਆਪਾਂ ਤਾਂ ਪਹਿਲਾਂ ਇਹ ਪੜ੍ਹਦੇ ਸਨ ਵੀ ਧਰਤੀ ਨੂੰ ਇੱਕ ਬਲਦ ਨੇ ਚੁੱਕਿਆ, ਤੇ ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਸਮਝਾਇਆ ਵੀ ਜੀ ਇੱਕ ਧਰਤੀ ਨੂੰ ਬਲਦ ਨੇ ਚੁੱਕਿਆ, ਤੇ ਬਲਦ ਨੂੰ ਖਲੋਣ ਵਾਸਤੇ ਵੀ ਜਗ੍ਹਾ ਚਾਹੀਦੀ ਨਾ, ਉਹ ਕਿੱਥੇ ਖਲੋਤਾ? ਕਹਿਣ ਲੱਗੇ ਉਹਦੇ ਥੱਲੇ ਹੋਰ ਧਰਤੀ। ਤੇ ਪੁੱਛਿਆ ਜੀ ਉਹਨੂੰ ਕਿੰਨੇ ਚੁੱਕਿਆ? ਕਹਿਣ ਲੱਗੇ ਉਹਦੇ ਥੱਲੇ। ਮਹਾਰਾਜ ਕਹਿਣ ਲੱਗੇ, ਕਿੰਨੇ ਕੁ ਬਲਦ ਲੈ ਕੇ ਆਉਂਗੇ, ਕਿਉਂਕਿ ਧਰਤੀਆਂ ਤੇ ਅਣਗਿਣਤ ਨੇ, ਭਲਿਓ ਇਸ ਬਲਦ, ਪਹਿਲੀ ਗੱਲ, ਏਡਾ ਵੱਡਾ ਭਾਰ ਚੁੱਕ ਸਕਦਾ?
ਏਡੀ ਵੱਡੀ ਧਰਤੀ ਕਿਵੇਂ ਚੁੱਕ ਸਕਦਾ? ਪੁੱਛਿਆ ਜੀ ਕਿੰਨੇ ਚੁੱਕਿਆ? ਮਹਾਰਾਜ ਜੀ ਕਿੰਨੇ? ਪਰਮਾਤਮਾ ਨੇ। ਇਹਨੂੰ ਟਕਾ ਕੇ ਰੱਖਣ ਵਾਲਾ ਮੇਰਾ ਵਾਹਿਗੁਰੂ ਵੇ, ਤੇ ਜਿਸ ਪਰਮਾਤਮਾ ਨੇ ਇਸ ਧਰਤੀ ਨੂੰ ਟਕਾ ਛੱਡਿਆ ਨਾ, ਅੱਜ ਤੋਂ ਤੁਸੀਂ ਨੈੱਟ ਵਿੱਚ ਵੇਖ ਸਕਦੇ ਹੋ, ਨਾ ਕੋਈ ਥੱਲੇ ਬਲਦ ਨਜ਼ਰ ਆਉਂਦਾ, ਨਾ ਇਹ ਇੱਕ ਗੇਂਦ ਦੀ ਤਰ੍ਹਾਂ ਘੁੰਮਦੀ ਫਿਰਦੀ। ਇਹਨੂੰ ਟਕਾ ਕੇ ਰੱਖਣ ਵਾਲਾ ਮੇਰਾ ਵਾਹਿਗੁਰੂ ਵੇ। ਤੇ ਮਹਾਰਾਜ ਜੀ ਕਹਿੰਦੇ ਜਿਸ ਵਾਹਿਗੁਰੂ ਨੇ ਟਕਾਇਆ ਹੈ ਨਾ ਬੰਦਾ, ਤੂੰ ਉਹਦੇ ਚਰਨਾਂ ਵਿੱਚ ਟਿਕ ਜਾ, ਤੂੰ ਉਹਦੇ ਨਾਮ ਵਿੱਚ ਜੁੜਦਾ, ਉਸਤਤ ਕਰ ਉਸਦਾ ਪ੍ਰਭਾਵ ਆਪਣੇ ਜਿੰਨ ਪੂਰੀ ਕਰ ਰਾਖੀ, ਜੀ ਜੰਤ ਸਭ ਭੈ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ। ਗੁਰੂ ਦੀ ਸਿੱਖਿਆ ਸੁਣਨ ਵਾਲੇ ਜੀਵ ਜੰਤ ਪਵਿੱਤਰ ਹੋ ਜਾਂਦੇ ਨੇ। ਵਿਘਨ ਬਨਾਸਨ ਸਭ ਦੁੱਖ ਨਾਸਨ, ਉਹਨਾਂ ਦੇ ਸਾਰੇ ਵਿਘਨ ਕਲੇਸ਼ ਦੁੱਖ ਖਤਮ ਹੋ ਜਾਂਦੇ ਨੇ। ਸਤਿਗੁਰ ਨਾਮ ਦਰੜਾਇਆ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਨਾਮ ਪੱਕਾ ਕਰ ਦਿੰਦਾ ਹੈ, ਖੋਏ ਪਾਪ ਭੈ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ, ਉਹਨਾਂ ਦੇ ਸਾਰੇ ਪਾਪ ਖਤਮ ਹੋ ਜਾਂਦੇ ਨੇ, ਉਹ ਆਪਣੇ ਅੰਦਰ ਆਤਮੇ ਟਿਕ ਜਾਂਦੇ ਨੇ ਜਿਹੜੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦੇ ਨੇ। ਸਤਿਗੁਰੂ ਕਿਰਪਾ ਕਰਨ, ਤੁਸੀਂ ਵੱਡਿਆਂ ਭਾਗਾਂ ਵਾਲੇ ਹੋ। ਜਿਸ ਗੁਰੂ ਦੀ ਵਡਿਆਈ ਅੱਜ ਤੁਹਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੀਤੀ ਹੈ ਨਾ, ਉਸੇ ਗੁਰੂ ਦੀ ਕਿਰਪਾ ਲੈਣ ਵਾਲੇ ਵਾਸਤੇ ਤੁਸੀਂ ਰੋਜ਼ ਗੁਰੂ ਘਰ ਵਿੱਚ ਆਉਂਦੇ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸਾਡੇ ਤੇ ਬਖਸ਼ਿਸ਼ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਉਹ ਵਿਚਾਰਾਂ ਕਰਦੇ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜਿਆ ਵਧਾਈਆ, ਰਾਗ ਰਤਨ ਪਰਵਰ ਪਰਿਆ, ਸ਼ਬਦ ਗਾਵਣ ਆਇਆ, ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਿ ਸਭ ਸਵਾਰਣਾ, ਸਭਨਾ ਗਲਾ ਸਭ ਰਾਤ ਸੁਆਮੀ, ਸੁਖ ਮਨ ਵਿਸਾਰ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੈ, ਸਦਾ ਸੁਭ ਸਲਾਹਾ ਤੇਰੀ, ਨਾਮ ਮਨ ਵਸਾਵੈ, ਨਾਮ ਜਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨਿਆਏ ਵਸਿਆ, ਜਿਨੇ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਟਹੋ, ਜਿਸ ਦੀਆਂ ਵਡਿਆਈਆ, ਕਾਹੇ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸਬਦ ਵਾਜੇ ਕੌਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੇ ਲਾਗੇ, ਕਾਹੇ ਨਾਨਕ ਤੈ ਸੁਖ ਹੋਆ, ਤਿਤ ਕਰੇ ਅਨਹਦ ਵਾਜੇ, ਅਨ ਦਿਸਣ ਹੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਪਰੰਪਰ ਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਧਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਰ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨ ਗੁਰ ਚਰਨ ਲਾਗੇ, ਵਾਜੇ ਅਨਹਤੂਰੇ ਸਲੋ, ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦਾਈ ਦਾਇਆ, ਖੇਲਾ ਸਗਲ ਜਗਤ, ਚੰਗੀ ਆਈਆ ਬੁਰੇ ਆਈਆ, ਬੱਚੇ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਤਿਹਾਇਆ, ਗਏ ਮਸਕਦ ਕਾਲ, ਨਾਨਕ ਤੇ ਮੁਖ ਜਲੇ, ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿਗੁਰੂ ਦੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਪਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਸਿਵੇ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਏ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਨੂੰ ਦਾਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਵਿੱਤਰ ਆਤਮਾ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਦਾ ਤੇ ਅੰਤਰ ਕੇ ਹਰ ਸਤ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਰਤੇ ਹੱਡੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਚੱਕਿਆ ਦੇਈ ਚਲਾਈ ਤੇ ਵਾਹਿ ਦੇ ਕੇ ਡਿੱਟ ਕੀਤਾ ਤੇ ਨਾ ਪਿਆਰੇ ਤੇ ਪਿਆਰਿਆਂ ਦੀ ਕਮਾਈ ਦਾ ਤੇ ਅੰਤਰ ਕੇ ਬੋਲੋ ਜੀ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਹੇਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚੜਕੜੀਆਂ ਤੇ ਚੜੇ ਆਰ ਨਾ ਚੜਾਏ ਗਏ ਗੁਰਦੁਆਰੇ ਸੇਵਾ ਵਾਸਤੇ ਗੁਰਬਾਣੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸਤਸੰਗ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਪਹਿਲਾਂ ਤਖਤਾਂ ਗੁਰਦੁਆਰੇ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਆਵੇ ਚਿਤ ਆਵਣ ਕਾ ਸਰ ਕਾ ਸਰਬ ਸਿੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦੱਸਿਆ ਰਿਹਾ ਹੈ ਦੇਖ ਦੇਖ ਕੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾ ਕਿਉਂਕਿ ਆ ਚੰਡੇ ਪੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀ ਮਤ ਉੱਚੀ ਮਤ ਪਦ ਕੇ ਰਾਖੇ ਆਪ ਵਾਹਿਗੁਰੂ ਧੰਨ ਧੰਨ ਗ੍ਰੰਥ ਪ੍ਰਤਾਰ ਪਿਤਾ ਜੀ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਣੇ ਰਾਸ ਇਹ ਗਰੀਬ ਨਿਵਾਜ ਜੀ ਆਪ ਦੇ ਚੰਨ ਕਾਮਨਾ ਦੇ ਅਰਦਾਸ ਜੀ ਆਪ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਪਾਣੀ ਹੋਏ ਸੰਗਤਾਂ ਨੂੰ ਦਰਸ਼ਨ ਦਰ ਦੇ ਕਿੰਨੇ ਹੱਕ ਦਿੱਤਾ ਆ ਜੀਓ ਮਿਹਨਤ ਪਾਣੀਆਂ ਦੇ ਪਾਸ ਅੱਜ ਵੀ ਰਾਗੀ ਸਿੰਘਾਂ ਨੇ ਆਪਦੇ ਚਰਨਾਂ ਜਾ ਸਕੀ ਵਾਰ ਦੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇਖੋ ਨਵੀਂ ਕਥਾ ਚਾਰ ਕੀਤੀ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਬੜੀ ਹੀ ਬਾਣੀ ਸੂਟ ਕੇ ਸੱਚ ਕਰਨਾ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਦੇ ਵਿਸਾਣੀ ਕਿਰਪਾ ਤਾਂ ਕਰੋ ਜੀ ਅੱਗੋ ਤੋਂ ਸ਼ੋਰ ਤੇ ਪੁੱਤਰ ਬਾਣੀ ਤੇ ਆਣੀ ਮਾਰ ਬੁੱਧੀ ਬਖਸ਼ਿਆ ਕਰੋ ਵੀਰ ਮੈਂ ਅੱਜ ਇਸ ਖੁਸ਼ੀ ਵਿੱਚ ਆਪ ਦੀਆਂ ਬੱਚੀਆਂ ਦਾਤਾਂ ਵੀ ਸਨ ਪਿਤਰੇ ਕੜਾਬ ਸ਼ਾਲੀ ਦੇ ਗਿਆ ਤਿਆਰ ਕਰਕੇ ਹਾਜ਼ਰ ਦਿੱਤਾਰ ਆਪ ਦੀ ਭੋਗ ਲਾਓ ਸੀਤ ਪ੍ਰਸਾਦ ਸਾਧ ਸੰਗਤ ਦੀ ਰਤਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਤ ਦੇ ਰੱਖਿਆ ਬਖਸ਼ਿਸ਼ ਕਰੋ ਜੀ ਕੀ ਮਹਾਰਾਜ ਆਪ ਦੀਆਂ ਬੱਚੀਆਂ ਦਾਤਾਂ ਜੀ ਉਹਨਾਂ ਕਰੇ ਝੁੱਟ ਸੇਵਾਰੀਆਂ ਪ੍ਰਵਾਨ ਕਰਨੀ ਅੱਧ ਜਾਨਾ ਸੇਵਾ ਕਰਦੇ ਸਾਰੇ ਤਿਆਰੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਟਕਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਾਨਾ ਸੇਵਾ ਦੀ ਭਾਵਨਾ ਬਗਰੀ ਪਾਲਤਾ ਕਰੋ ਗਰੀਬ ਨਿਵਾਜ ਗੁਰੂ ਤੇ ਸੱਚ ਪਾਤਸ਼ਾਹੀਓ ਅੰਮ੍ਰਿਤ ਵੇਦ ਲੈ ਕੇ ਦਾਤੀ ਆਈਆਂ ਸਾਫ਼ ਸੰਗਤਾਂ ਦੀ ਆਪ ਜੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਰ ਦੇ ਦਿਲ ਬੁਲ ਭੇਟਿਆ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਆਪਣੇ ਸੇਵਕ ਨੂੰ ਦੇਹ ਰੋਗ ਤੇ ਦਾਜ ਕਰਨਾ ਚੁਣੌਤੀ ਬਣਾਓ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ਣ ਦੀ ਪਾਲਤਾ ਕਰੋ ਜੀ ਦਰਤਿਆਂ ਦੀ ਆਪ ਕਰਤਾਰ ਕਿਰਪਾ ਕਰੋ ਖਾਲਸਾ ਪੰਥ ਨੂੰ ਸੇਵ ਕੌਮ ਨੂੰ ਏਕਤਾ ਸਵਾਗ ਪਿਆਰ ਬਖਸ਼ੇ ਕਰਕੇ ਸਤ ਸੰਦੋਏ ਦਾਜ ਬਖਸ਼ੋ ਚਾਨਾ ਨਾ ਜੋੜੋ ਤੇ ਬਾਣੀ ਦਾ ਪਿਆਰ ਬਖਸ਼ੇ ਦਾ ਹਾਰ ਮੈਦਾਨ ਦੁਆਨ ਫਤਿਹ ਬਖਸ਼ਰ ਪਿਆਰਤਾ ਕਰੋ ਜੀ ਗੁਰੂ ਜੀ ਮਹਾਰਾਜ ਕਿਰਪਾ ਕਰੋ ਦੂਰ ਦੁਰਾਡੇ ਕਾਲਜ ਬੈਠੀਆਂ ਲਾਈਫ ਤੱਕ ਕੀਤੇ ਸ਼ਰਮ ਕਰੀਏ ਸਾਜ ਤੇ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਤਾਰਾ ਆਪਣੇ ਬਖਸ਼ੇ ਕੀ ਸਕਦੇ ਉਹ ਬਖਸ਼ੇ ਸੰਗਤਾਂ ਆਲੇ ਚਾਨਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਹਦ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘਾਂ ਦਾ ਸੰਗਤਾਂ ਮਾਇਆ ਭੇਟਾ ਕਰੀ ਚਾਨਾ ਪ੍ਰਵਾਨ ਕਰੋ ਬਖਸ਼ਰ ਸਾਹਿਬ ਦੀਆਂ ਕਮਾਈਆਂ ਸਭ ਕਰੋ ਕਾਰਜ ਵੱਧ ਮਦਦਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸੰਬੰਧ ਪੂਰੀਆਂ ਕਰੋ ਜੀ ਮੇਰਾ ਨਾ ਕਰਿਓ ਸੇਵਾ ਪ੍ਰਵਾਨ ਕਰੋ ਉਹਨਾਂ ਚ ਕਾਇਮ ਆਈ ਬਖਸ਼ੋ ਪੈਦਰ ਗੁਮਨਾਮੀ ਬਖਸ਼ੀ ਕਰਿਓ ਉਪਰੰਤ ਲੜੀ ਵਾਰ ਸਹਿਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਰਹਿੰਦੇ ਕਾਸ਼ਵਾਰ ਕੇ ਜਨਾਂ ਨੂੰ ਆਦਿ ਬਣਾਓ ਸ਼ੋਧ ਦੇ ਪੁੱਤਰ ਸੇਵਾ ਲੈਣ ਦੀ ਕਿਰਪਾ ਦਾਰ ਸਹੀ ਪਿਆਰੇ ਮੇਰੇ ਦਿਲ ਮੇਰਾ ਨਾਮ ਚੇਤਾ ਨਾਨਕ ਨਾਮ ਜਰਦੀ ਕਰਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਸਾਹਿਬ ਸਿੱਖਣ ਗੁਰੂ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਗੋ ਮਿਲ ਬੋਚ ਹੈ ਕੋਜ ਸ਼ਬਦ ਮੈਲੇ
राज करेगा खालसा आकी रहे न कोए ख्वार हुए सब मिलेंगे बजे शरण जो वाहिगुरु नाम जहाज है चढ़े सो उतरे पा जो शरदा कर सेवदे गुरु पाले उतारना खंडा।

ਪੈਰ ਲੋਹਾਰੀ ਸੋ ਗੁਰਮਿਲੇਖ ਪਛਾਣੈ ਜਿਸ ਹੋਵੈ ਭਾਗ ਮਥਾਣੈ ਸੋ ਮਿਲਿਆ ਜੇ ਹਰ ਮਨ ਭਾਇਆ ਸੋ ਭੁੱਲਾ ਜੇ ਪ੍ਰਭੂ ਭੁਲਾਇਆ ਨਹਿ ਆਪੋ ਮੂਰਖ ਗਿਆਨੀ ਜੇ ਕਰਾਵੈ ਸੋ ਨਾਮ ਵਖਾਨੀ ਤੇਰਾ ਅੰਤ ਨਾ ਪਾਰਾ ਵਾਰਾ ਜਨ ਨਾਨਕ ਸਦ ਬਲਿਹਾਰਾ ਮਾਰੂ

ਕੈ ਸਾਧ ਸੰਗ ਭਈ ਜਨ ਮੁਕਤੇ ਗਤ ਪਾਈ ਨਾਨਕ ਨਦਰ ਨਿਹਲੀਆ। ਮਾਰੂ ਮਹੱਲਾ ਪੰਜਵਾਂ ਸਿਮਰਹੁ ਏਕ ਨਿਰੰਜਨ ਸੋ ਜਾਤੇ ਬਿਰਥਾ ਜਾਤ ਨ ਕੋ ਮਾਤ ਗਰਭ ਮੈਂ ਜਿਨ ਪ੍ਰਤ ਪਾਰਿਆ ਜੀਉ ਪਿੰਡ ਦੇ ਸਾਜ ਸੁਵਾਰਿਆ ਸੋਈ ਵਿਧਾਤਾ ਖਿਨ ਖਿਨ ਜਪੀ ਹੈ ਜਿਸ ਸਿਮਰਤ ਅਵਗੁਣ ਸਭ ਢਕੀ ਹੈ ਚਰਨ ਕਮਲ ਉਰ ਅੰਤਰ ਧਾਰੋ ਵਿਖਿਆ ਬਨ ਤੇ ਜੀਉ ਉਧਾਰੋ ਕਰਨ ਫਲਾਹ ਮਿਟੈ ਬਿਲ ਲਾਟਾ ਜਪ ਗੋਵਿੰਦ ਭਰਮ ਭਾਉ ਫਾਟਾ ਸਾਧ ਸੰਗ ਬਿਰਲਾ ਕੋ ਪਾਏ ਨਾਨਕ ਤਾਕੈ ਬਲ ਬਲ ਜਾਏ ਰਾਮ ਨਾਮ ਮਨ ਤਨ ਆਧਾਰਾ ਜੋ ਸਿਮਰੈ ਤਿਸ ਕਾ ਨਿਸਤਾਰਾ ਰਹੋ ਮਿਥਿਆ ਵਸਤ ਸਤ ਕਰਮਾਨੀ ਹਿਤ ਲਾਇਓ ਸੱਠ ਮੂੜ ਅਗਿਆਨੀ ਕਾਮ ਕ੍ਰੋਧ ਲੋਭ ਮਦ ਮਾਤਾ ਕੌਡੀ ਬਦਲੈ ਜਨਮ ਗਵਾਤਾ ਆਪਣਾ ਛੋੜ ਪਰਾਇ ਰਾਤਾ ਮਾਇਆ ਮਦ ਮਨ ਤਨ ਸੰਗ ਜਾਤਾ ਤ੍ਰਿਸ਼ਨ ਨ ਬੂਜੈ ਕਰਤ ਕਲੋਲਾ ਊਣੀ ਆਸ ਮਿਥਿਆ ਸਭ ਬੋਲਾ ਆਵਤ ਅਕੇਲਾ ਜਾਤ ਅਕੇਲਾ ਹਮ ਤੁਮ ਸੰਗ ਝੂਠੇ ਸਭ ਬੋਲਾ ਪਾਏ ਠਗੌਰੀ ਆਪ ਭੁਲਾਇਓ ਨਾਨਕ ਕਿਰਤ ਨਾ ਜਾਏ ਮਿਟਾਇਓ ਪਸ ਪੰਖੀ ਭੂਤ ਅਰ ਪ੍ਰੇਤਾ ਬਹੁ ਬਿਧ ਜੋਨੀ ਫਿਰਤ ਅਨੀਤਾ ਜਹ ਜਾਨੂ ਤਹ ਰਹਿਣ ਨ ਪਾਵੈ ਤਾਨ ਬਿਹੂਨ ਉਠ ਉਠ ਫਿਰ ਧਾਵੈ ਮਨ ਤਨ ਬਾਸੁਨਾ ਬਹੁਤ ਵਿਸਥਾਰਾ ਅਹੰਗ ਮੇਵ ਮੂਠੋ ਬੇਚਾਰਾ ਅਨਿਕ ਦੁਖ ਅਰ ਬਹੁਤ ਸਜਾਈ ਤਾਂ ਕੀ ਕੀਮਤ ਕਹਿਣ ਨਾ ਜਾਈ।

ਸਦਾ ਸਦਾ ਸੁਖਦਾਈ ਆਪਣੇ ਕਉ ਕਿਰਪਾ ਕਰੀਓ ਇੱਕ ਨਾਮ ਧਿਆਈ ਨਾਨਕ ਦੀਨ ਨਾਮ ਮੰਗੈ ਦੁਤੀਆ ਭਰਮ ਚੁਕਾਈ ਮਾਰੂ ਮਹੱਲਾ ਪੰਜਵਾਂ ਮੇਰਾ ਠਾਕੁਰ ਅਤ ਭਾਰਾ ਮੋਹੇ ਸੇਵਕ ਬੇਚਾਰਾ ਮੋਹਨ ਲਾਲ ਮੇਰਾ ਪ੍ਰੀਤਮ ਮਨ ਪ੍ਰਾਣਾ ਮੋਕੋ ਦੇਹੋ ਦਾਨਾ ਰਹਾਉ ਸਗਲੇ ਮੈਂ ਦੇਖੇ ਜੋਈ ਬੀਜੋ ਅਵਰ ਨ ਕੋਈ ਜੀਅਨ ਪ੍ਰਤਪਾਲ ਸਮਾਹੈ ਹੈ ਹੋਸੀ ਆਹੇ ਦਇਆ ਮੋਹਿ ਦੀ ਜੈ ਦੇਵਾ ਨਾਨਕ ਲਾਗੋ ਸੇਵਾ ਮਾਰੂ ਮਹੱਲਾ ਪੰਜਵਾਂ ਪਤਿਤ ਉਧਾਰਨ ਤਾਰਨ ਬਲ ਬਲ ਬਲੇ ਬਲ ਜਾਈਐ ਐਸਾ ਕੋਈ ਭੇਟੈ ਸੰਤ ਜਿਤ ਹਰ ਹਰੇ ਹਰ ਧਿਆਈਐ ਮੋਕੋ ਕੋਏ ਨ ਜਾਣਤ ਕਹੀਅਤ ਦਾਸ ਤੁਮਾਰਾ ਇਹਾ ਓਟ ਆਧਾਰਾ ਰਹੋ ਸਰਬ ਧਾਰਨ ਪ੍ਰਤਪਾਰਨ ਇੱਕ ਬਿਨੋ ਦੀਨਾ ਤੁਮਰੀ ਬਿਦ ਤੁਮ ਹੀ ਜਾਨੋ ਤੁਮ ਜਲ ਹਮ ਮੀਨਾ ਪੂਰ

ਮਹੱਲਾ ਪੰਜਵਾਂ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਯੋਗ ਵਿਯੋਗ ਤੁਰਹੁ ਹੀ ਹੁਆ ਪੰਚ ਧਾਤ ਕਰ ਪੁਤਲਾ ਕੀਆ ਸਾਹਿ ਕੈ ਫੁਰਮਾਇੜੈ ਜੀ ਦੇਹੀ ਵਿੱਚ ਜੀਉ ਆਏ ਪਿਆ ਜਿੱਥੇ ਅਗਨ

ਉਥੇ ਖਸਮ ਛਡਾਏ ਲਿਆ, ਵਿੱਚੋਂ ਗਰਭੇ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਆਵੇ ਜਾਏ ਭੁਆਈਐ ਜੋਨੀ, ਰਹਿਣ ਨਾ ਕਿਤ ਹੀ ਥਾਏ ਭਇਆ, ਮਿਹਰਬਾਨ ਰੱਖ।

ਮਹੇ ਭਗਤ ਜਨਾ ਕਾ ਰਾਖਣ ਹਾਰਾ ਸੰਤ ਜੀਵਹਿ ਜਪ ਪ੍ਰਾਣ ਅਧਾਰਾ ਕਰਨ ਕਾਰਨ ਸਮਰੱਥ ਸੁਵਾਮੀ ਨਾਨਕ ਕਿਸ ਕੁਰਬਾਨ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਰੂ ਮਹੱਲਾ ਨੌਵਾਂ ਹਰ ਕੋ ਨਾਮ ਸਦਾ ਸੁਖਦਾਈ ਜਾ ਕੋ ਸਿਮਰ ਅਜਾਮਲ ਉਧਰਿਓ ਗਨਿਕਾ ਹੂ ਗਤ ਪਾਈ ਰਹਾਉ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧਿਆਈ ਤਾਕੋ ਦੁਖ ਹਰਿਓ ਕਰੁਣਾ ਮੈਂ ਆਪਣੀ ਪੈਜ ਬੜਾਈ ਜਿਹ ਨਰ ਜਸ ਕਿਰਪਾ ਨਿਤ ਗਾਇਓ ਤਾਕੋ ਭਇਓ ਸਹਾਈ ਕਹੁ ਨਾਨਕ ਮੈਂ ਇਹੀ ਭਰੋਸੈ ਕਹੀ ਆਨ ਸਰਣਾਈ ਮਾਰੂ ਮਹੱਲਾ ਨੌਵਾਂ ਅਬ ਮੈਂ ਕਹਾ ਕਰੂਰੀ ਮਾਈ ਸਗਲ ਜਨਮ ਵਿਖਿਅਨ ਸਿਉਂ ਖੋਇਆ ਸਿਮਰਿਓ ਨਾਹੀਂ ਕਨਾਈ ਰਹਾਉ ਕਾਲ ਫਾਸ ਜਬ ਗਰਮਹਿ ਮਿਲੀ ਤਿਹ ਸੁਧ ਸਭ ਬਿਸਰਾਈ ਰਾਮ ਨਾਮ ਬਿਨਿਆ ਸੰਕਟ ਮਹਿ ਕੋ ਅਬ ਹੋਤ ਸਹਾਈ ਜੋ ਸੰਪਤ ਆਪਣੀ ਕਰਮਾਨੀ ਛਿਨ ਮਹਿ ਭਈ ਪਰਾਈ ਕਹੁ ਨਾਨਕ ਇਹ ਸੋਚ ਰਹੀ ਮਨ ਹਰ ਜਸ ਕਬਹੂ ਨਾ ਗਾਈ ਮਾਰੂ ਮਹੱਲਾ ਨੌਵਾਂ ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ ਮਾਇਆ ਕੇ ਮਦ ਜਨਮ ਸਿਰਾਇਓ ਰਾਮ ਭਜਨ ਨਹੀਂ ਲਾਗਿਓ ਰਹਾਓ ਜਮ ਕੋ ਡੰਡ ਭਰਿਓ।

ਨਾਮ ਰਸਾਇਣ ਭਾਏ ਲੈ ਪਰ ਹਰ ਦੁੱਖ ਭਾਰੀ ਰਹਾਉ। ਹਰ ਪੜੀਐ ਹਰ ਬੁੱਝੀਐ ਗੁਰਮਤੀ ਨਾਮ ਉਧਾਰਾ। ਗੁਰਪੂਰੈ ਪੂਰੀ ਮਤ ਹੈ ਪੂਰੈ ਸ਼ਬਦ ਵਿਚਾਰਾ। ਅੜਸਠ ਤੀਰਥ ਹਰ ਨਾਮ ਹੈ ਕਿਲਵਿਖ ਕਾਟਣ ਹਾਰਾ। ਜਲ ਬਿਲੋਵੈ ਜਲ ਮਥੈ ਤਤ ਲੋੜੈ ਅੰਧ ਅਗਿਆਨਾ। ਗੁਰਮਤੀ ਦਦ ਮਥੀਐ ਅੰਮ੍ਰਿਤ ਪਾਈਐ ਨਾਮ ਨਿਧਾਨਾ। ਮਨਮੁਖ ਤਤ ਨ ਜਾਣਨੀ ਪਸ਼ੂ ਮਾਹੀ ਸਮਾਨਾ। ਹਉ ਮੈਂ ਮੇਰਾ ਮਰੀ ਮਰ ਮਰ ਜੰਮੈ ਵਾਰੂ ਵਾਰ। ਗੁਰ ਕੈ ਸਬਦੇ ਜੇ ਮਰੈ ਫਿਰ ਮਰ

ਹਾਰ ਤਿੱਥੈ ਸੱਚਾ ਸੱਚ ਨਾਇ ਭਵ ਜਲ ਤਾਰਨ ਹਾਰ ਗੁਰਮੁਖ ਲੰਘੇ ਸੇ ਪਾਰ ਪਏ ਸੱਚੇ ਸਿਉ ਲਿਵ ਲਾਏ ਆਵਾ ਗੌਣ ਨਿਵਾਰਿਆ ਜੋਤੀ ਜੋਤ ਮਿਲਾਏ ਗੁਰਮਤੀ ਸਹਿਜ ਉਪਜੈ ਸੱਚੇ ਰਹਿ ਸਮਾਏ ਸੱਪ ਪਿੜਾਈ ਪਾਈਐ ਬਿਖ ਅੰਤਰ ਮਨ ਰੋਸ ਪੂਰਬ ਲਿਖਿਆ ਪਾਈਐ ਕਿਸ ਨੌ ਦੀ ਜੈ ਦੋਸ ਗੁਰਮੁਖ ਗਾਰੜ ਜੇ ਸੁਣੇ ਮੰਨੇ ਨਾਉ ਸੰਤੋਸ ਮਾਗਰ ਮੱਛ ਫਹਾਈਐ ਕੁੰਡੀ ਜਾਲ ਵਤਾਏ ਦੁਰਮਤ ਫਾਥਾ ਫਾਹੀਐ ਫਿਰ ਫਿਰ ਪਛੋਤਾਏ ਜੰਮਣ ਮਰਨ ਸੁਜਈ ਕਿਰਤ ਨਾ ਮਿਟਿਆ ਜਾਇ ਹਉ ਮੈਂ ਬਿਖ ਪਾਏ ਜਗਤੁ ਪਾਇਆ ਸ਼ਬਦ ਵਸੈ ਬਿਖ ਜਾਏ ਜਰਾ ਜੋ

ਜਾਏ। ਧੰਦੈ ਧਾਵਤ ਜਗ ਵਾਧਿਆ ਨਾ ਬੂਝੈ ਵਿਚਾਰ, ਜੰਮਣ ਮਰਨ ਵਿਸਾਰਿਆ ਮਨ ਮੁਖ

कहो नानक मोख द्वार मारू महला पहला। शब्द मरै ता मार मर भागू।

ਕੀ ਮਾਇਆ ਧਾਰੀ ਘਰ ਘਰ ਮਾਗੈ ਜਗ ਪ੍ਰਬੁੱਧ ਹੈ ਮਨ ਅੰਧੈ ਪਤਹਾਰੀ ਭਰਮ ਭੁਲਾਣਾ ਸ਼ਬਦ ਨ ਚੀਨੈ ਜੂਐ ਬਾਜੀ ਹਾਰੀ ਅੰਤਰ ਅਗਨਾ ਗੁਰਬਿਨ ਬੂਝੈ ਬਾਹਰ ਕੂਵਰ ਤਾਪੈ ਗੁਰਸੇਵਾ ਬਿਨ ਭਗਤ ਨ ਹੋਈ ਗੁਰ ਸੇਵਾ ਬਿਨ ਭਗਤ ਨ ਹੋਵੀ ਕਿਉਂ ਕਰ ਚੀਨ ਸਿਆਪੈ ਨਿੰਦਾ ਕਰ ਕਰ ਨਰਕ ਨਿਵਾਸੀ ਅੰਤਰਾਤਮ ਜਾਪੈ ਅੜਸਠ ਤੀਰਥ ਭਰਮ ਵਿਗੁਚੈ ਕਿਉਂ ਮਲ ਧੂਪੈ ਪਾਪੈ ਚਾਣੀ ਖਾਕ ਵਿਭੂਤ ਚੜਾਈ ਮਾਇਆ ਕਾ ਮਗ ਜੂ ਹੈ ਅੰਤਰ ਬਾਹਰ ਏਕ ਨਾ ਜਾਣੈ ਸਾਚ ਕਹੇ ਤੇ ਛੋ ਹੈ ਪਾਠ ਪੜੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਨਿਤਾਂ ਪ੍ਰਤਿ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਅੱਜ ਵੀ ਗੁਰਦੇਵ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਆਪਾਂ ਕੀਤੇ ਹਨ, ਸਰਵਨ ਕੀਤੇ ਹਨ। ਗੁਰੂ ਕਿਰਪਾ ਕਰੇ ਜਿਤਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਲਵਾਈਆਂ ਹਨ, ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ, ਘਰਾਂ ਪਰਿਵਾਰਾਂ ਵਿੱਚ ਸਤਿਗੁਰੂ ਜੀ ਸੁੱਖ ਬਣਾਈ ਰੱਖਣ, ਅੰਮ੍ਰਿਤ ਬਾਣੀ ਦਾ ਭਾਵ ਸਾਰਿਆਂ ਦੇ ਹਿਰਦਿਆਂ ਨੂੰ ਸਤਿਗੁਰੂ ਜੀ ਪ੍ਰਦਾਨ ਕਰਨ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪਨੇ ਕੀਰਤਨ ਸਰਨ ਪਾਏ ਨੇ, ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਕਿਵਾਂ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ ਰਾਗ ਦਰਬਾਰ ਦਾ

0: ఉస సేవకులు కోయీ భీ దుఃఖ పోందా నహీ జిస సేవక దే సిర తే సతగురు దా హాథ హుందా హై. సతగురు జీ బాణీ చ ఫర్మాన్ కర్దే నే, సబ్ సహ ఉపర నజర ప్రభ తేరీ, కిసే థోరీ కిసే హై కనీరీ. నిగాహ సతగురు ది సబ్ దే ఉపర హై, ਕਿਰਪਾ ਵਰਸ ਰਹੀ ਹੈ, ਪਰ ਕਿਸੇ ਤੇ ਥੋੜੀ ਹੈ, ਪਰ ਕਿਸੇ ਤੇ ਬਹੁਤ ਹੈ. ਜਿਹਦੇ ਤੇ ਬਹੁਤ ਹੈ, ਜਿਹਦੇ ਤੇ ਸਤਿਗੁਰ ਦੀ ਪ੍ਰਸੰਨਤਾ ਹੈ, ਸਤਿਗੁਰ ਜੀ ਤੁੱਟ ਕੇ ਉਸ ਨੂੰ ਸਤਸੰਗਤ ਦੀ ਦਾਤ ਦਿੰਦੇ ਨੇ, ਨਾਮ ਦੀ ਦਾਤ ਦਿੰਦੇ ਨੇ, ਆਪਣਾ ਬਣਾ ਲੈਂਦੇ ਨੇ. ਉਸ ਸੇਵਕ ਦੇ ਸਤਿਗੁਰ ਜੀ ਸਾਰੇ ਕਾਰਜ ਰਾਸ ਕਰਦੇ ਨੇ. ਇਹੀ ਨਹੀਂ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ. ਉਸ ਆਪਣੇ ਸੇਵਕ ਦੇ ਇਹ ਲੋਕ ਤੇ ਪਰਲੋਕ ਦੋਨੋਂ ਹੀ ਸਹੇਲੇ ਕਰ ਦਿੰਦੇ ਨੇ. ਕਿਹਦੇ? ਜਿਹਦੇ ਤੇ ਸਤਿਗੁਰ ਦੀ ਨਜ਼ਰ ਕਰੇਰੀ ਹੈ. ਜੋ ਸੇਵਕ ਸਤਿਗੁਰ ਨੂੰ ਸਮਰਪਿਤ ਹੋ ਜਾਂਦਾ ਹੈ, ਜੋ ਸਤਿਗੁਰੂ ਦੇ ਵਚਨਾਂ ਤੇ ਸੇਵਕ ਚੱਲਦਾ ਹੈ, ਗੁਰੂ ਉਸ ਦੇ ਉੱਪਰ ਕਿਰਪਾ ਕਰਦਾ ਹੈ. ਗੁਰੂ ਪਿਆਰਿਓ, ਮੈਂ ਇੱਕ ਗੱਲ ਜ਼ਰੂਰ ਕਹਿ ਰਿਹਾ, ਹਰ ਇੱਕ ਇਨਸਾਨ ਦੀ ਕੋਈ ਨਾ ਕੋਈ ਭਟਕਣਾ ਹੈ. ਕੋਈ ਕਿਤੇ ਭਟਕ ਰਿਹਾ, ਕੋਈ ਕਿਤੇ ਭਟਕ ਰਿਹਾ, ਕੋਈ ਕਿਸੇ ਨੂੰ ਰੱਬ ਮੰਨੀ ਬੈਠਾ, ਕੋਈ ਕਿਸੇ ਨੂੰ ਰੱਬ ਮੰਨੀ ਬੈਠਾ ਹੈ. ਜਿੰਨਾ ਚਿਰ ਇਨਸਾਨ ਇਹ ਓਟ ਆਸਰੇ ਬਾਹਰਲੇ ਤੱਕਦਾ ਹੈ, ਉਨਾ ਚਿਰ ਇਹ ਇਨਸਾਨ ਇਹ ਜੀਵ ਧੱਕੇ ਖਾਂਦਾ ਹੈ. ਕਿੱਦਾਂ ਧੱਕੇ ਖਾਂਦਾ ਹੈ? ਫਿਰ ਇੱਕ ਜੋਨ ਵਿੱਚ ਨਹੀਂ ਜਾਂਦਾ, ਅਨੰਤ ਜੋਨਾ ਭੋਗਦਾ ਹੈ. ਪਾਤਸ਼ਾਹ ਜੀ ਬਾਣੀ ਵਿੱਚ ਸਾਨੂੰ ਫਰਮਾਨ ਕਰਦੇ ਨੇ ਕਿ ਦੇਖੋ, ਇਹ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰ ਬਾਰ. ਇਹ ਮਾਨਸ ਜਨਮ ਦਿੱਤਾ ਹੈ, ਸਮਝ ਦਿੱਤੀ ਹੈ, ਗਿਆਨ ਇੰਦਰੀਆਂ ਦਿੱਤੀਆਂ ਨੇ, ਨੇਤਰ ਦਿੱਤੇ ਨੇ, ਕੰਨ ਦਿੱਤੇ ਨੇ. ਪਰ ਗੁਰੂ ਪਿਆਰਿਓ, ਮੈਂ ਆਪ ਜੀ ਨੂੰ ਇੱਕ ਗੱਲ ਹੋਰ ਵੀ ਨਾਲ ਦੱਸਦਿਆਂ, ਤੁਸੀਂ ਕਦੀ ਵਿਚਾਰ ਕਰਨਾ ਇਕੱਲੇ ਬੈਠ ਕੇ, ਦੇਵਤੇ ਨੇ ਹਾਲੇ ਮੁਕਤ ਨਹੀਂ ਹੋਏ. ਉਹਨਾਂ ਦੇ ਕੋਲ ਇੱਕ ਵਿਕਸਿਤ ਮਨ ਹੈ, ਬਹੁਤ ਵਿਕਸਿਤ ਮਨ ਹੈ, ਸਭ ਤੋਂ ਵੀ ਕਿਤੇ ਜ਼ਿਆਦਾ ਦੀਵਾ ਬਲਿਆ ਹੋਇਆ ਹੈ. ਪਰ ਲੇਕਿਨ ਮੁਕਤ ਹੋਣ ਵਾਸਤੇ ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ. ਉਹ ਦੇਵਤੇ ਵੀ ਇਸ ਦੇਹੀ ਨੂੰ ਸਿਮਰਦੇ ਨੇ, ਉਸ ਨੂੰ ਕਹਿੰਦੇ ਨੇ, ਹੇ ਅਕਾਲ ਪੁਰਖ, ਸਾਡੇ ਤੇ ਕਿਰਪਾ ਕਰ, ਸਾਨੂੰ ਵੀ ਮਾਨਸ ਜਨਮ ਬਖਸ਼, ਤਾਂ ਕਿ ਅਸੀਂ ਰਹਿੰਦਾ ਪੈਂਡਾ ਜਿਹੜਾ ਹੈ ਉਹ ਭਗਤੀ ਕਰਕੇ ਤੇਰੀ ਅਸੀਂ ਤੈਅ ਕਰ ਸਕੀਏ, ਤੇਰੇ ਵਿੱਚ ਲੀਨ ਹੋ ਸਕੀਏ. ਹੁਣ ਦੇਵਤਿਆਂ ਕੋਲ ਵਿਕਸਿਤ ਮਨ ਹੈ, ਪਰ ਮੁਕਤ ਹੋਣ ਵਾਸਤੇ ਤਨ ਨਹੀਂ ਹੈ. ਉਹਨਾਂ ਨੂੰ ਵੀ ਇੱਕ ਵਾਰ ਫਿਰ ਮਾਤਾ ਦੇ ਗਰਭ ਤੋਂ ਜਨਮ ਲੈਣਾ ਪੈਂਦਾ ਹੈ. ਇੱਕ ਪਸ਼ੂ ਹੈ, ਉਸ ਪਸ਼ੂ ਦੇ ਕੋਲ ਵਿਕਸਿਤ ਤਨ ਹੈ, ਬੜਾ ਵਿਸ਼ਾਲ ਤਨ ਹੈ ਹਾਥੀ ਦੇ ਕੋਲ, ਬੜਾ ਤਾਕਤਵਰ ਸਰੀਰ ਹੈ ਸ਼ੇਰ ਦੇ ਕੋਲ, ਪਰ ਵਿਕਸਿਤ ਮਨ ਨਹੀਂ ਹੈ ਉਸਦੇ ਕੋਲ. ਇਹ ਮਨ ਤਨ ਸਤਿਗੁਰੂ ਜੀ ਨੇ ਇੱਕ ਸਿਰਫ ਇਨਸਾਨ ਨੂੰ ਬਖਸ਼ਿਆ ਹੈ. ਜਿੱਥੇ ਇਸ ਨੂੰ ਮਨ ਦੀ ਦਾਤ ਦਿੱਤੀ ਹੈ, ਤਨ ਦੀ ਦਾਤ ਦਿੱਤੀ ਹੈ, ਇੱਥੇ ਇਸ ਨੂੰ ਸਾਰੀ ਸਮਝ ਵੀ ਦਿੱਤੀ ਹੈ. ਤਾਂ ਹੀ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਜੀਵ ਨਹੀਂ ਤਾਂ ਤੂੰ ਇਸ ਪੌੜੀ ਤੇ ਜੋ ਨਰ ਛੁਟਕੇ ਸੇ ਆਏ ਜਾਏ ਦੁੱਖ ਪਾਏਗਾ. ਜਦੋਂ ਇਹ ਪੌੜੀ ਤੇਰੇ ਹੱਥੋਂ ਛੁੱਟ ਗਈ ਨਾ, ਤੇ ਫਿਰ ਤੇਰਾ ਆਉਣ ਜਾਣ ਦਾ ਗੇਟ ਬਣ ਜਾਵੇਗਾ, ਫਿਰ ਕੀ ਹੋਵੇਗਾ? ਕੇਤੇ ਰੁੱਖ ਵਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਗੁੱਲੀ ਮਹਿ ਆਏ, ਕੇਤੇ ਪੰਖ ਉਡਾਏ. ਕਈ ਜੂਨਾਂ ਤੂੰ ਦਰਖਤਾਂ ਦੀਆਂ, ਜਾਨਵਰਾਂ ਦੀਆਂ, ਉੱਡਣ ਵਾਲੇ ਪੰਛੀਆਂ ਦੀਆਂ, ਪਸ਼ੂਆਂ ਦੀਆਂ, ਸੱਪਾਂ ਦੀਆਂ ਭੋਗ ਕੇ ਆਇਆ ਹੈ. ਕਈ ਜੂਨਾਂ ਤੂੰ ਪੱਥਰਾਂ ਦੀਆਂ ਵੀ ਭੋਗ ਕੇ ਆਇਆ ਹੈ. ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁੱਲੀ ਮਹਿ ਆਏ, ਕੇਤੇ ਪੰਖ ਉਡਾਏ. ਇਸ ਕਰਕੇ ਇੰਨੀਆਂ ਜੋਨਾਂ ਭੋਗਣ ਤੋਂ ਬਾਅਦ ਵੀ, 84 ਲੱਖ ਜੋਨਾਂ ਭੋਗਣ ਤੋਂ ਬਾਅਦ ਤੈਨੂੰ ਇਹ ਭਈ ਪ੍ਰਾਪਤ, ਮਾਨੁਖ ਦਿਹੁਰੀਆ ਗੋਬਿੰਦ ਮਿਲਣ ਕੀ, ਇਹੋ ਤੇਰੀ ਭਰੀਆ. ਜਿਹੜੀ ਤੂੰ ਆਵਾਗਾਉਣ ਦੀ ਭਟਕਣਾ ਸਰੀਰ ਵਿੱਚ ਰਹਿ ਕੇ ਕਰ ਰਿਹਾ ਨੇ, ਕਦੇ ਕਿਸੇ ਦੇ ਦਰ ਤੇ, ਕਦੇ ਕਿਸੇ ਦੇ ਦਰ ਤੇ, ਤੂੰ ਉਸ ਪਰਮੇਸ਼ਰ ਦਾ ਹੋ ਜਾਏ. ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ. ਜਦੋਂ ਤੂੰ ਪਰਮੇਸ਼ਰ ਦਾ ਬਣ ਜਾਏਗਾ, ਸਾਰਾ ਸੰਸਾਰ ਤੇਰਾ ਬਣ ਜਾਵੇਗਾ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰੂ ਕਿਰਪਾ ਕਰਨ, ਸਾਨੂੰ ਨਾਮ ਦੀ ਦਾਤ ਦੇਣ, ਸਾਨੂੰ ਆਪਣੇ ਨਾਮ ਦੇ ਨਾਲ ਨਿਵਾਜਣ। ਕਿਰਪਾ ਕਰਨ ਇਸ ਜਨਮ ਤੋਂ ਬਾਅਦ ਵਿੱਚ ਫਿਰ ਕੋਈ ਆਉਣ ਜਾਣ ਦਾ ਗੇੜ ਨਾ ਬਣੇ, ਫਿਰ 84 ਲੱਖ ਜੋਨਾਂ ਨਾ ਭੋਗਣੀਆਂ ਪੈਣ। ਗੁਰੂ ਪਿਆਰੀ ਸਾਧ ਸੰਗਤ, ਇਹੀ ਅਰਦਾਸ ਗੁਰੂ ਦੇ ਚਰਨਾਂ ਵਿੱਚ ਕਰੀਏ। ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰਕੇ, ਹੇ ਪਰਮੇਸ਼ਰ, ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਪਾਵਜਲ ਫੇਰਾ। ਸੋ ਇਤਨੀ ਸੇਵਾ ਪ੍ਰਵਾਨ ਕਰਨੀ, ਕੀਰਤਨ ਕਰਦਿਆਂ ਤੋਂ, ਵਿਚਾਰ ਕਰਦਿਆਂ ਤੋਂ ਕਈ ਪ੍ਰਕਾਰ ਦੀਆਂ ਗਲਤੀਆਂ, ਤਰੁੱਟੀਆਂ, ਭੁੱਲਾਂ ਹੋ ਜਾਂਦੀਆਂ ਨੇ। ਸੋ ਆਪਣੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਸਤਸੰਗਤ ਬਖਸ਼ਣਯੋਗ ਹੈ, ਸਤਿਗੁਰੂ ਪਾਤਸ਼ਾਹ ਬਖਸ਼ਣਯੋਗ ਨੇ। ਸੋ ਆਓ ਹੁਣ ਸਾਡੇ ਪੰਥ ਦੇ ਮਹਾਨ ਕਥਾਵਾਚਕ ਸਤਿਕਾਰਯੋਗ ਭਾਈ ਸਾਹਿਬ ਭਾਈ ਕਥਾ ਨਾਲ ਨਿਹਾਲ ਕਰਨਗੇ। ਭਾਈ ਸਾਹਿਬ ਜੀ ਹੁਣ ਕੋਲੋਂ ਕਥਾ ਸਰਵਨ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਨਮਸਕਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪਨੇ ਕੀਰਤਨ ਸਰਨ ਪਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਕਿਵਾ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ। ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਬਾਰੇ ਕੀਰਤਨ ਰਾਗ ਦਰਬਾਰ ਦਾ

ਹਜ਼ੂਰੀ ਅੰਦਰ ਸੁਭਾਇਮਾਨ ਸਾਤ ਸੰਗਤ ਜੀ ਇਹ ਸ਼ਬਦ ਜੋ ਅਸੀਂ ਆਪ ਜੀ ਦੇ ਸਾਹਮਣੇ ਪਹਿਲਾਂ ਕੀਰਤਨ ਕਰਨ ਲੱਗੇ ਹਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ 'ਚ ਉਚਾਰਨ ਕੀਤਾ ਹੋਇਆ ਮਲਾਰ ਮਹੱਲਾ ਪਹਿਲਾ। ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ। ਮਲਾਰ ਰਾਗ ਦੀ ਰਾਹੀਂ ਇਨਸਾਨ ਨੂੰ ਉਪਦੇਸ਼ ਕਰ ਰਹੇ ਹਨ ਕਿ ਜਿਸ ਤਰ੍ਹਾਂ ਮੀਂਹ ਦਾ ਵਕਤ ਹੁੰਦਾ ਹੈ, ਮੀਂਹ ਦਾ ਮੌਸਮ ਹੁੰਦਾ ਹੈ, ਹੁਣ ਜਿਵੇਂ ਬਾਹਰ ਮੀਂਹ ਹੋ ਰਿਹਾ ਹੈ, ਉਸੇ ਤਰ੍ਹਾਂ ਗੁਰੂ ਦੀ ਮਿਹਰ ਦਾ ਵੀ ਮੀਂਹ ਹੁੰਦਾ ਹੈ। ਸਤਸੰਗਤ ਵਿੱਚ ਜਿਹੜਾ ਬੈਠ ਜਾਂਦਾ ਹੈ ਉੱਥੇ ਗੁਰੂ ਦੀ ਮਿਹਰ ਦਾ, ਉਸਦੀ ਬਖਸ਼ਿਸ਼ ਦਾ ਮੀਂਹ ਹੁੰਦਾ ਹੈ। ਪਰ ਦੇਖੋ ਜਿਵੇਂ ਬਾਹਰ ਅਸੀਂ ਮੀਂਹ ਹੋ ਰਿਹਾ ਹੋਵੇ ਅਤੇ ਕੋਈ ਭਾਂਡਾ ਪੁੱਠਾ ਹੋਵੇ, ਉਸਦੇ ਅੰਦਰ ਇੱਕ ਬੂੰਦ ਵੀ ਨਹੀਂ ਜਾਂਦੀ। ਉਸੇ ਤਰ੍ਹਾਂ ਸਾਡਾ ਮਨ ਹੈ, ਜੇ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਨਹੀਂ, ਸਾਡਾ ਫੋਕਸ ਸ਼ਬਦ ਵੱਲ ਨਹੀਂ ਹੈ, ਤਾਂ ਅਸੀਂ ਕੋਈ ਪ੍ਰਾਪਤੀ ਨਹੀਂ ਕਰ ਸਕਦੇ। ਗੁਰੂ ਦੀ ਮਿਹਰ, ਗੁਰੂ ਦੀ ਬਖਸ਼ਿਸ਼, ਜਿਉਂ ਜਿਉਂ ਬਾਣੀ ਨਾਲ ਜੁੜਦਾ ਹੈ ਮਨੁੱਖ, ਜਿਉਂ ਜਿਉਂ ਨਾਮ ਨਾਲ ਜੁੜਦਾ ਹੈ, ਸੇਵਾ ਸਿਮਰਨ ਮਨੁੱਖ ਦਾ ਜੀਵਨ ਬਦਲ ਦਿੰਦੇ ਨੇ, ਦੁੱਖਾਂ ਵਿੱਚੋਂ ਸੁੱਖਾਂ ਵਿੱਚ ਆ ਜਾਂਦਾ ਹੈ, ਸਤਸੰਗ ਕਰਦਾ ਹੈ ਅਤੇ ਬੁਰੇ ਦਿਨ ਜਿਹੜੇ ਨੇ ਉਹ ਚੰਗੇ ਬਣ ਜਾਂਦੇ ਨੇ, ਇਹ ਬਾਣੀ ਕਹਿੰਦੀ ਹੈ। ਆਓ ਇਹੀ ਅਰਦਾਸ ਗੁਰੂ ਨਾਨਕ ਦੇਵ ਮਹਾਰਾਜ ਸ਼ਬਦ ਦੇ ਅੰਦਰ ਕਰ ਰਹੇ ਹਨ। ਬਰਸ ਕੰਨਾ ਮੇਰਾ ਮਨ ਪੀਨਾ। ਸੋ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਧੰਨ ਗੁਰੂ ਨਾਨਕ ਦੇਵ ਅਤੇ ਦਸਾਂ ਪਾਤਸ਼ਾਹਾਂ ਦੀ ਬਖਸ਼ਿਸ਼।

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਵਿੱਚੋਂ ਸ਼ਬਦ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਸ ਵਿੱਚ ਸਤਿਗੁਰੂ ਜੀ ਕੇਦਾਰਾ ਰਾਗ ਦੀ ਰਾਹੀਂ ਪਹਿਲਾਂ ਮਨ ਤਾਂ ਹੀ ਉਪਦੇਸ਼ ਕਰਦੇ ਹਨ ਅਤੇ ਬਹੁਤ ਸੋਹਣੇ ਸੋਹਣੇ ਉਦਾਹਰਣ ਦਿੰਦੇ ਨੇ ਪਰਮਾਤਮਾ ਵਾਹਿਗੁਰੂ ਦੇ ਨਾਮ ਵਿੱਚ ਸੁਰਤ ਨੂੰ ਕਿਵੇਂ ਜੋੜਨਾ ਹੈ, ਉਸਦੇ ਨਾਮ ਨੂੰ ਕਿਵੇਂ ਜਪਣਾ ਹੈ, ਕਿਵੇਂ ਸ਼ਰਧਾ ਭਾਵਨਾ ਰੱਖਣੀ ਹੈ, ਅਤੇ ਜਿਸ ਤੱਕ ਸਾਡੀ ਪਹੁੰਚ ਨਹੀਂ ਹੈ ਗਿਆਨ ਇੰਦਰੀਆਂ ਦੀ, ਉਸ ਤੱਕ ਕਿਵੇਂ ਅਸੀਂ ਪਹੁੰਚ ਸਕਦੇ ਹਾਂ ਗੁਰੂ ਦੀ ਬਖਸ਼ਿਸ਼ ਨਾਲ। ਆਓ ਕੇਦਾਰਾ ਰਾਗ ਸਰਵਣ ਕਰੀਏ।

0: ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਾ ਕਰਨ, ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਇਸੇ ਤਰ੍ਹਾਂ ਗੁਰਬਾਣੀ ਕੀਰਤਨ ਗੁਰੂ ਸਾਹਿਬ ਦੀਆਂ ਸੀਸਾਂ ਪ੍ਰਾਪਤ ਕਰੀਏ। ਸੋ ਸਾਧ ਸੰਗਤ ਦੀ ਹੋਈਆਂ ਭੁੱਲਾਂ ਗਲਤੀਆਂ ਲਈ ਖਿਮਾ। ਸੋ ਅਗਲਾ ਪ੍ਰੋਗਰਾਮ ਆਪ ਜੀ ਸਕੱਤਰ ਸਾਹਿਬ ਪਾਸੋਂ ਸਰਵਨ ਕਰੋ ਜੀ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਤੁਮਰੀ ਸਰਨ ਤੁਮਾਰੀ ਆਸਾ, ਤੁਮੇ ਸਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਪਰਮ ਸਤਿਕਾਰਯੋਗ ਸਾਧਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਗਿਆਨੀ ਮਨਮੋਹਨ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਰਾਗ ਦਰਬਾਰ ਅੰਦਰ ਬੜਾ ਰਸਪੇਨਾ ਕੀਰਤਨ ਸ਼ਰਵਣ ਕਰਵਾਇਆ ਹੈ। ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਅਗਲਾ ਜਥਾ ਆ ਕੇ ਕੀਰਤਨ ਦੁਆਰਾ ਨਿਹਾਲ ਕਰੇਗਾ ਜੀ। ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਜਥਾ, ਉਹਨਾਂ ਨੇ ਸ਼ਬਦ ਗਾਇਨ ਕਰਨੇ ਜੀ। ਪਹਿਲਾ ਸ਼ਬਦ ਹੈ ਸ੍ਰੀ ਰਾਗ ਦਾ, ਇਕੱਤੀ ਰਾਗ ਨੇ। ਸੋ ਉਹਨਾਂ ਵਿੱਚੋਂ ਤਿੰਨ ਰਾਗ ਉਹਨਾਂ ਨੇ ਅੱਜ ਸਰਵਣ ਕਰਾਉਣੇ। ਸ੍ਰੀ ਰਾਗ ਦਾ ਸ਼ਬਦ ਹੈ ਜੀ, ਹਰਬਿਨ ਜੀਓ ਜਲ ਬਲ ਜਾਓ। ਅਤੇ ਅੱਗੇ ਹੈ ਜੀ ਦੂਸਰਾ ਰਾਗ ਤੁਖਾਰੀ ਰਾਗ ਦਾ, ਚੇਤ ਬਸੰਤ ਭਲਾ। ਅਤੇ ਉਸ ਤੋਂ ਅਗਲਾ ਹੈ ਜੀ ਸ਼ਬਦ ਬਸੰਤ ਰਾਗ ਦਾ, ਇਹ ਮਨ ਹਰਿਆ ਸਹਿਜ ਸਫਾਏ। ਸੋ ਆਓ ਉਹਨਾਂ ਪਾਸੋਂ ਆਪਾਂ ਰਾਗ ਦਰਬਾਰ ਅੰਦਰ ਇਸ ਤਿੰਨ ਸ਼ਬਦ ਇਲਾਹੀ ਬਾਣੀ ਤਿੰਨਾਂ ਰਾਗਾਂ 'ਚ ਸਰਵਣ ਕਰੀਏ ਵੱਖਰੇ ਵੱਖਰਿਆਂ 'ਚ। ਸਮਾਂ ਠੀਕ 8 ਵਜੇ ਤੱਕ ਉਹਨਾਂ ਦਾ, 8 ਵਜੇ ਤੋਂ ਬਾਅਦ ਭਾਈ ਸਾਹਿਬ ਅਲੰਕਾਰ ਸਿੰਘ ਜੀ, ਅਤੇ 8:30 ਸਮਾਪਤੀ ਹੋਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅਸੀਸ ਬਖਸ਼ਿਸ਼ ਕਰੋ। ਅਗਲਾ ਪ੍ਰੋਗਰਾਮ ਸਟੇਜ ਕਤਰ ਸਾਹਿਬਾਨ ਜੀ ਤੋਂ ਸਰਵਣ ਕਰੋ। ਜਿੰਨਾ ਸ਼ੁਕਰਾਨਾ ਕੀ ਕਰੀਏ ਗੁਰੂ
1: ਹੈਗਾ ਜਿਸ ਦੇ ਉੱਪਰ ਚੱਲ ਕੇ ਪਰਮਾਤਮਾ ਦੇ ਨਾਲ ਆਦਮੀ ਮਨੁੱਖ ਮਿਲ ਜਾਂਦਾ ਹੈ। ਬੜੀ ਸੁੰਦਰ ਬੰਦਿਸ਼ਾਂ ਆਪ ਜੀ ਨੇ ਗਾਇਨ ਕੀਤੀਆਂ ਹਨ, ਧੰਨਵਾਦ ਹੈ ਬੱਚਿਆਂ ਦਾ ਇਹਨਾਂ ਦਾ। ਹੁਣ ਆ ਰਹੇ ਹਨ ਭਾਈ ਆਤਮਜੋਤ ਸਿੰਘ ਜੀ, ਬੜੇ ਆਪਣੇ ਆਨੰਦ ਤੇ ਆਪਣੇ ਵਜ਼ਨ ਵਿੱਚ ਕੀਰਤਨ ਕਰਦੇ ਹਨ। ਇਹ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ ਕਿ ਇਹ ਨੌਜਵਾਨ ਬੱਚਿਆਂ ਦਾ ਧਿਆਨ ਕੀਰਤਨ ਵਾਲੇ ਪਾਸੇ ਨਾਲ ਕਿਰਤੀ ਹਨ, ਨਾਲ ਪਾਤਸ਼ਾਹ ਨੇ ਸੰਸਾਰੀ ਐਜੂਕੇਸ਼ਨ ਵੀ ਦਿੱਤੀ ਹੈ, ਪੜ੍ਹਾਈ ਵੀ ਹੈ, ਨਾਲੋ ਨਾਲ ਹਰ ਜਸ ਗੁਰਬਾਣੀ ਕੇ ਕੀਰਤਨ ਨੂੰ ਬਹੁਤ ਗਿਆਨ ਧਿਆਨ ਤੇ ਸੁਰਤ ਦੇ ਪੈਂਡੇ ਦੇ ਮਾਰਗ ਦੇ ਉੱਪਰ ਚੱਲ ਕੇ ਆਪ ਇਸ ਨੂੰ ਰੱਬੀ ਗਿਆਨ ਨੂੰ ਸੰਸਾਰ ਵਿੱਚ ਵਧਾਉਣ ਦਾ ਯਤਨ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਕਰਨ ਸੰਸਾਰ ਦੇ ਅੰਦਰ ਸਤਿਗੁਰਾਂ ਨੇ ਕੀਰਤਨ ਇਸੇ ਕਰਕੇ ਲੈ ਕੇ ਆਂਦਾ, ਜੇ ਆਪਾਂ ਗੱਲ ਕਰਨੇ ਕਿਸੇ ਨੂੰ ਸਮਝਾਉਣ ਬਹੀਏ ਤੇ ਜਦੋਂ ਕੋਈ ਗੱਲ ਕਹੀਏ ਤੇ ਅੱਗੋਂ ਅਗਲਾ ਉਸ ਗੱਲ ਦਾ ਜਵਾਬ ਦਿੰਦਾ ਤਾਂ ਉਹ ਫਿਰ ਉਸ ਨੂੰ ਗੱਲ ਜਿਹੜੀ ਹੈ ਸਮਝ ਨਹੀਂ ਆਉਂਦੀ। ਪਾਤਸ਼ਾਹ ਨੇ ਤਕਰੀਬਨ ਇੱਕ ਸ਼ਬਦ ਨੂੰ ਜਦੋਂ ਗਾਇਨ ਕੀਤਾ ਵਾਰ ਵਾਰ ਸਥਾਈ ਦੇ ਉੱਪਰ ਆਪ ਜੀ ਨੇ ਜ਼ੋਰ ਦਿੱਤਾ, ਜੈਸੇ ਕਿ ਮੁੱਲਾ ਕਹੋ ਨਿਆਓ ਖੁਦਾਈ, ਇਸ ਨੂੰ ਵਾਰ ਵਾਰ ਗਾਇਆ ਔਰ ਵਾਰ ਵਾਰ ਗਾਉਣ ਦੇ ਨਾਲ ਜਿਹੜਾ ਅਗਲਾ ਬੈਠਾ ਸੀ ਸੁਣ ਰਿਹਾ ਸੀ ਜਾਂ ਮੁੰਦਾ ਸੰਤੋਖ ਆਦੇਸ਼ ਕਿਸ ਨੂੰ ਕਰ ਰਹੇ ਹਾਂ ਕਿ ਜਿਹੜਾ ਸੁਣਦਾ ਪਿਆ ਨਾ ਉਹ ਵਾਰ ਵਾਰ ਉਸ ਪੰਕਤੀ ਦੇ ਉੱਪਰ ਸਥਾਈ ਦੇ ਉੱਪਰ ਕੋਟ ਕਰਦਾ ਕਿ ਇਹ ਮੈਨੂੰ ਕਿਵੇਂ ਇਹ ਕਹਿ ਰਹੇ ਹਨ ਤੇ ਨਾਲੇ ਸਾਰੇ ਸੰਸਾਰ ਨੂੰ ਸਾਂਝੀ ਸਗਲ ਜਹਾਨ ਨੇ ਕਹਿ ਰਹੇ। ਉਹ ਫਿਰ ਗਿਆਨ ਅੰਦਰੋਂ ਪ੍ਰਗਟ ਹੁੰਦਾ, ਕੀਰਤਨ ਦਾ ਮਾਧਿਅਮ ਸੰਸਾਰ ਵਿੱਚ ਪਾਤਸ਼ਾਹ ਨੇ ਲਿਆ ਕੇ ਕੀਰਤਨ ਦੁਆਰਾ ਗੁਰਬਾਣੀ ਦੁਆਰਾ ਸੰਸਾਰ ਨੂੰ ਇਹ ਦਸ ਪਰਮਾਤਮਾ ਦੇ ਰਾਹ ਦੇ ਪੈਂਡੇ ਦੀ ਪਾਈ ਹੈ। ਆਓ ਕੀਰਤਨ ਸ਼ਰਵਣ ਕਰੀਏ। ਭਾਈ ਆਤਮਜੋਤ ਸਿੰਘ ਜੀ ਆਪ ਜੀ ਨੂੰ ਆਪਣੇ ਹੀ ਸਮੇਂ ਦੇ ਅੰਦਰ ਪੌਣਾ ਘੰਟਾ 45 ਮਿੰਟ 5-7 ਮਿੰਟ ਅੱਗੇ ਪਿੱਛੇ ਹੋ ਜਾਏ ਚੱਲੇਗਾ ਲਾਣ, ਕਿਉਂਕਿ ਸਵੇਰੇ ਪ੍ਰਭਾਤ ਫੇਰੀਆਂ ਵੀ ਨੇ, ਇਸ ਲਈ ਸਮੇਂ ਲਈ ਆਪਾਂ ਸੰਕੋਚ ਵੀ ਕਰਨੀ ਹੈ। ਅਗਾਂ ਫਿਰ ਆਪ ਜੀ ਨੂੰ ਭਾਈ ਲਖਵਿੰਦਰ ਸਿੰਘ ਜੀ ਵੀ ਪਹੁੰਚ ਰਹੇ, ਉਹਨਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨ ਆਓ। ਸ਼ਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Repeat.
1: Why?

ਸਿਮਰਤ ਨਮਸਕਾਰ ਹੇ ਪ੍ਰਭੂ ਸਿਮਰਤ ਬਜਾਇ ਹਰਿ।

ఆత్మ నుంచి సగలకారా ఆత్మ ఆ మరణకారా

ਮਾਰ ਕੇ ਵਿਚਾਰ

ਸਦਾ ਹਜੂਰੇ ਤੱਕ ਅੰਦਾ ਜਾ

ਕਰਨਾ ਤੋਂ ਵਾਸਤੇ ਧਰਮਾਨਾ ਜੋ ਹੋਣ ਸੰਦੂਰ ਕਰਾਉਣਾ ਚੰਦਨ ਲੇ ਪੁਤਾਰਾ ਧੋਏ ਗੁਰਗ ਪੀ ਭਰਨ ਤੰਗ ਹੋਏ ਸਤੂਤ ਪਤੂ ਜੀ ਮਨ ਜਾਤ ਲੋਕ ਚਾਰਾ ਕਰਾ ਕੇ ਬਾਹਰ ਜਾਣ ਧਿਆਨ ਸੁਣਾਉਣ ਅੰਤਰ ਜਾਤਾ ਲੋਕ ਸਮਾਨ ਜਾਤਾ ਅੰਤਰ ਵੱਡਾ ਭਾਵੇ ਆਪ ਨਾਨਕ ਤੇਜਨ ਦਹਿ ਸਮਾਨ ਭਵਨ ਨਹੀਂ ਹੋ ਚੁਕਾ ਉਸ ਕਾਮਨ ਸਾਈ ਯੋਗਾ ਰਾਈ ਕਾ ਜੋ ਗੀਤ ਜੇਕਰ ਮਾਨਿਆ ਮਨੇ ਪਰ ਚੀਜ ਕਾਰਨ ਆਵਾ ਮੁੰਡੇ ਚੀਜ ਆਹੋ ਦੁੱਖ ਧਿਆਨ ਕਈ ਜਨਮ ਨਾਨਕ ਰਾਤ ਇਹੋ ਆਪਣ ਕਰਮ

ਜੇ ਪ੍ਰਸਾਦ ਪਾਠ ਨੰਬਰ ਹਟਾਉਂਦਾ ਕਿਸੇ ਤਿਆਗ ਕੇਵਲ ਲੁਭਾਵਾ

ಸಮಾಜ ಮತ್ತು ಸಂಪ್ರದಾಯ ವಿದ್ಯಾಭ್ಯಾಸ

ਪ੍ਰਸਾਦ

ਜਾਨਾ ਸਾਧ ਵਧਾਈ ਨਾਵੇਂ ਸਾਧ ਪ੍ਰਭੂ ਬਣੀ ਆਈ ਸਾਧ ਸੰਗ ਬਸਤਰ ਗੋਚਰ ਲਹਿ ਸਾਧੂ ਕਹਿਣਾ ਜਾਂਦਾ ਹੈ ਸਾਧ ਕੇ ਸੰਗ ਕਿੱਡਾ ਦਸਤਾ ਹੁਣ ਸਾਧ ਕੇ ਸੰਗ ਕੇਵਲ ਪਾਪ ਰਾਣਾ ਸਾਧ ਕੇ ਸੰਗ ਦਾ ਕੁਲ ਉਧਾਰਾ ਸਾਧ ਸੰਗ ਸਾਜਨ ਵਿੱਚ ਕੰਮ ਲਿਖਾਰਾ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਖ ਸੇਵਾ ਸਾਧ ਕੇ ਸੰਗ ਸਰਬ ਸੰਗ ਰਾਮਨ ਨਾਣੀ ਸਾਧ ਕੇ ਸੰਗ ਸਬਰ ਜਨਾਮ ਸਾਧ ਕੇ ਸੰਗ ਸਰੂਪ ਹੈ ਸਾਧ ਕੇ ਸੰਗ ਨਰਕ ਪਰ ਹੈ ਰੋਚਿਆ ਸੋਈ ਫਲ ਪਾਵੇ ਸਾਧ ਕੇ ਕਰਨ ਦਿੱਤਾ ਜਾਵੇ ਸਾਧ ਕੇ ਸੰਗ ਸੁਣਵਾ ਨਾਉ ਸਾਧ ਸੰਗ ਹੱਕੇ ਗੁਣਗਾਓ ਸਾਧ ਕੇ ਸੰਗ ਲਗਾ ਪਰ ਮਿੱਠਾ ਸਾਧੂ ਕੇ ਸੰਗ ਘੱਟਾ ਜੀਠਾ ਸਾਧ ਕੇ ਸੰਗ ਮਿਲੇ ਤਾਂ ਲੋਕ ਨਾਲ ਸਾਧ ਕੇ ਜੇਤੇ ਯੋਗ ਸਾਧ ਕੀ ਉਸਮਾ ਤਿਉ ਗੁਣਦੇ ਦੂਰ ਸਾਧ ਕੀ ਉਸਮਾ ਰਹੀ ਭਾਸੂ ਸਾਧ ਕੀ ਸੋਭਾ ਉੱਚੇ ਉੱਚੀ ਸਾਧ

0: ਹੈ ਕਿ ਨਾਨਕ ਕਰਤੇ ਕਾ ਅੰਤ ਨਾ
1: ਪਾਵੇ
0: ਕੋਟ ਕਿਰਪਣ ਕਰ ਡੋਗਰ ਕਈ ਕੋਟ ਅੱਗੇ ਗਾਦਨ ਨੇ ਪੂਰ ਕਈ ਕੋਟ ਮਾਇਆ ਸਰਮ ਮਾਹੇ ਕਈ ਕੋਟ ਸੰਦੇਸ਼ ਪਰ ਮਾਹੇ ਕਈ ਕੋਟ ਚ ਜਦੀ ਜੋਗੀ ਕਈ ਕੋਟ ਰਾਜੇ ਭੋਗੀ ਕਈ ਕੋਟ ਕੌਣ ਪਾਣੀ ਪੈ ਦਰਸਰ ਕਈ ਕੋਟ ਦੇਸ਼ ਭੂ ਮੰਡਲ ਅਗਰ ਸਮੱਗਰੀ ਆਪਣਾ ਸੁਰ ਧਾਰਾ ਨਾਲ ਜੇ ਜੇ ਭਾਵ ਹੈ ਤੇ ਉੱਥੇ ਨਿਰਤਾਰਾ ਕਈ ਕੋਟ ਕੀ ਰਤਨ ਕਮੋਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਜਾਂ ਕਿੰਨਾ ਪੈਦਾਜ ਕਈ ਕੋਟ ਭੂਤ ਪ੍ਰੇਤ ਸੁਕਰ ਮਰਗਾਜ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਬੈਠਣ ਦੀ ਖਾਇ

ਬਾਣੀ ਅਖੰਡ ਕਈ ਕੋਟਾ ਕਾਸ ਲੈ ਮੰਡ ਕਈ ਵਾਰ ਪਸੇ ਪਾਸਾ ਸਦਾ

Jesus.

ਧਰਤੀ ਦੇ ਨਾਲ

ਆਪ ਜਾਣਾ ਬਲਵੰਤ ਕਿੰਨਾ ਹੋਏ ਜਾਏ ਬਲਵੰਤ

ਤੇਰੇ ਅਹੰਕਾਰ ਨਰਕ ਸੁੱਖੇ ਤੇਰੇ ਅਵਤਾਰ ਆਪਣੇ ਤੋਂ ਜੋ ਭੁਲਾਤਾ ਆਵਦਾ ਤੁਸੀਂ ਭੁਲਾਈ ਜੀ ਕਿਵੇਂ ਆਵਦਾ ਜਬ ਜਾਨਾ ਮੁਝੇ

ਆਪਣਾ ਭਲਾ ਤੇਰਾ ਰੂਪ ਆ ਚੰਦਰ ਆਪਾਰ ਰੂਪ

ਲੋਕੀ ਤੋਂ ਡਾਲ ਲੱਗ ਗਏ ਸੰਤ ਕੇ ਲੋਕੀ

اپنا کھیلا کرنا ہے، دوسرے کون کہہ بھی کیا

0: لیے آئے بھائی بول کتنا لا کے آئے
1: ہیں
0: تو منہ سے کوئی

ਆਪੇ ਬੀਨਾ ਆਪੇ ਦਾਨਾ ਗੈਰ ਗੰਭੀਰ ਖਜ਼ਾਨਾ ਆਪੇ ਦੀ ਝੜੀ ਪਾਓ ਨਾਨਕ ਕਹਿਮਰ ਇਹੋ ਨਾਓ ਹਨ ਫਲ ਜਾਤਾ ਨੇਤਰ ਕੋਲ ਚਿਤਕਾ ਮੰਤਰ ਨਾ ਜਾਣਾ ਹੋਰ ਰਾਜਨਾ ਰਾਜ ਰੂਪ ਮੈਂ ਜੋਗੀ ਤਾਂ ਮੈਂ ਕਿਸੇ ਗ੍ਰਹਿ ਨਾ ਭੋਗੀ ਜਾਤੀ ਲੀਲਾ ਜੀ ਮਿਤਨ ਆਹੇ ਸਰਲ ਦੇਵ ਆ

ਕਿਰਪਾ ਜੀ ਆਪਣਾ ਨਾਮ ਲਾਏ

ਸੇਵਕ ਕੋ ਪ੍ਰਭ ਪਾਲਣਾ।

ਕਰਨ ਵਿੱਚ ਕਾਮਯਾਬ ਆ ਰਹੀ ਹੈ।

ਕਾਫਲਾ ਘੁੰਮਣ ਮਾਰੇ ਤਨ ਰੋ ਨਾਨਕ ਮਿਟ ਜਾਏ। ਜਿੱਥੋਂ ਕੁਲ ਬਾਦਸ਼ਾਹ ਮਿਲਦੇ ਤੋਂ ਸੰਗ ਸਾਧੂ ਸੰਗ ਬਰੀਚ ਅੰਤੋਂ ਪਾਵੀ ਰੋਗ ਨਾ ਜਾਏ ਰੋਗ ਮਿਲਿਆ ਰੱਖ ਲਾਏ ਹਰ ਪਰ ਬੁੱਧ ਹਰ ਕਾ

0: ਜਾਤੇ ਭਾਵੇ ਤਸੀ ਪਾਏ ਆਪਣੇ ਭਾਣਾ ਲੈ ਸਮਾਏ ਜਾਤੋ ਗੰਜੀ ਆਪ ਬੁਝਾਏ ਤਤ ਨਾਮ ਸਵੀ ਜਲ ਪਾਏ
1: ਜੀ
0: ਜੰਤਰ ਦਾ ਤਾਕ ਹੈ ਜੀਵ ਦਾ ਯਾਰਾ

Thank you.

Thank you.

ਕੋਈ ਵੀ ਰੱਬ ਦੇ ਵਿਗਿਆਨ ਚ ਪੈ ਜਾਏਗੀ।

ਪੰਜਾਬੀ ਸੰਗੀਤ ਨੂੰ ਆਪਣੇ ਤਾਲ ਤੇ ਮਾਣ ਹੈ। ਮੇਰੇ ਬਜ਼ੁਰਗ ਬੈਠੇ ਨੇ, ਪਹਿਲੀ ਤਾਂ ਗੱਲ ਮੈਂ ਇਸ ਗੱਲ ਦੀ ਦਾਤ ਦਿੰਦਾ, ਇਹਨਾਂ ਦਾ ਸਤਿਕਾਰ ਕਰਦਾ ਕਿ ਅਸੀਸ ਦੇਣ ਲਈ ਬੈਠਦੇ ਨੇ ਔਰ ਕੀਰਤਨ ਸੁਣਦੇ ਨੇ। ਹੁਣ ਸੁਣਨ ਦੀ ਮਹਿਮਾ ਤੇ ਸੱਚੇ ਪਾਤਸ਼ਾਹ ਨੇ ਬਹੁਤ ਕਹੀ ਹੈ, ਪਰ ਕੀਰਤਨੀਆਂ ਨਹੀਂ ਸੁਣਦੇ ਕੀਰਤਨੀਆਂ ਨੂੰ, ਔਰ ਇਹ ਮੈਨੂੰ ਨਿਵਾਜ ਰਹੇ ਨੇ, ਮੈਂ ਇਹਨਾਂ ਦਾ ਬਹੁਤ ਸਤਿਕਾਰ ਕਰ

ਔਰ ਜੋ ਤਾਲ ਨੇ ਉਹਨਾਂ ਦਾ ਐਨਾਲਿਸਿਸ ਅਸੀਂ ਕਰਕੇ ਅਜੇ ਦੱਸ ਨਹੀਂ ਸਕੇ ਸਾਰੀ ਦੁਨੀਆ ਨੂੰ। ਮੈਂ ਨਹੀਂ ਕਹਿੰਦਾ ਕਿ ਭਾਰਤੀ ਸੰਗੀਤ ਦੀ ਤਾਲ ਪਰੰਪਰਾ ਕੋਈ ਨਿਗੂਣੀ ਹੈ, ਪਰ ਦਸਮ ਪਾਤਸ਼ਾਹ ਦੇ ਅਗਰ ਇਸ ਖਜ਼ਾਨੇ ਨੂੰ ਬੋਲਿਆ ਜਾਏ ਤੇ ਜਾਪ ਸਾਹਿਬ ਹੀ, ਜਾਪ ਸਾਹਿਬ ਦੇ ਛੰਦ ਹੀ ਔਰ ਇਹ ਕੰਮ ਕਰ ਸਕਦੇ ਨੇ ਜੇ ਬਜ਼ੁਰਗ ਬੈਠੇ ਨੇ ਸਾਡੇ, ਬਸ ਰਣਜੀਤ ਸਿੰਘ ਜੀ ਔਰ ਹੋਰ ਸਾਰੇ, ਅਗਰ ਇਹ ਪੋਸੀਬਲ ਹੋ ਸਕੇ ਤੇ ਬੜੀ ਵੱਡੀ ਗੱਲ।

ਮੁੰਡਾ ਫੁੱਲਾਂ ਦੀ ਖਿਮਾ ਕਰਨਾ ਜੀ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।